ਲੱਗੈ ਜਸ ਜਪਤ ਇਹੋ ਮੈਂ ਪਾਗੈ ਜਸ ਜਪਤ ਵਸਿਆ ਵੇ ਪੰਚਾ ਜਸ ਜਪਤ ਹਿਰਦੇ ਅੰਮ੍ਰਿਤ ਸੰਚਾ ਜਸ ਜਪਤ ਇਹ ਤਿਸਨਾ ਬੁਝਾਏ ਜਸ ਜਪਤ ਹਦਰ ਗੈ ਸਿਜਾਏ ਜਸ ਜਪਤ ਕੋਟ ਮਿਟੇ ਅਪਰਾਧ ਜਸ ਜਪਤ ਹਰ ਹੋਵੈ ਸਾਧ ਜਸ ਜਪਤ ਮਨ ਸੀਤਲ ਹੋਵੈ ਜਸ ਜਪਤ ਮਲ ਸਗਲੀ ਖੋਵੈ ਜਸ ਜਪਤ ਰਤਨ ਹਰ ਮਿਲੈ ਬਹੁ ਨ ਛੋਡੇ ਹਰ ਸੰਗ ਹਿਲੈ ਜਸ ਜਪਤ ਕੈ ਬੈਕੁੰਠ ਵਾਸ ਜਸ ਜਪਤ ਸੁਖ ਸਹਿਜ ਨਿਵਾਸ ਜਸ ਜਪਤ ਇਹ ਅਗਨ ਅਪੋਹਤ ਜਸ ਜਪਤ ਇਹ ਕਾਲ ਨ ਜੋਹਤ ਜਸ ਜਪਤ ਤੇਰਾ ਨਿਰਮਲ ਮਾਥਾ ਜਸ ਜਪਤ ਸਗਲਾ ਦੁਖ ਲਾਥਾ ਜਸ ਜਪਤ ਮੁਸ਼ਕਲ ਕਛੁ ਨ ਬਣੈ ਜਸ ਜਪਤ ਸੁਣ ਅਨਹਤ ਸੁਧੁਨੈ ਜਸ ਜਪਤ ਇਹ ਨਿਰਮਲ ਸੋਏ ਜਸ ਜਪਤ ਕਮਲ ਸਿੱਧਾ ਹੋਏ ਗੁਰ ਸੋ ਬੁੱਧ ਰਿਸ ਸਭ ਉੱਪਰ ਕਰੀ ਜਿਸ ਕੈ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਉ ਨਾਨਕ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਅੰਤਰ ਧਾਰੇ ਪੰਜ ਜਣਾ ਸਿਵ ਸੰਗ ਨਿਵਾਰੇ ਦਸ ਇੰਦਰੀ ਕਰ ਰੱਖੇ ਵਾਸ ਤਾਂ ਕਹਿ ਆਤਮੈ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾਂ ਕਹਿ ਹੋਏ ਜਾ ਕੋ ਦਇਆ ਮਿਆ ਪ੍ਰਭ ਸੋਏ ਰਹਾਉ ਸਾਜਨ ਦੁਸ਼ਟ ਜਾ ਕਹਿ ਏਕ ਸਮਾਨੈ ਜੇਤਾ ਬੋਲਣ ਤੇਤਾ ਗਿਆਨੈ ਜੇਤਾ ਸੁਣਨਾ ਤੇਤਾ ਨਾਮ ਜੇਤਾ ਭੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋਹੋਏ ਸਹਿਜ ਪਰਾਗ ਸਹਿਜੇ ਹੀ ਹੱਸਣਾ ਸਹਿਜੇ ਚੁੱਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਓ ਸਹਿਜੇ ਮਿਟੋ ਸਗੋ ਦੁਰਾਓ ਸਹਿਜੇ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਮੰਗ ਨਿਸੰਗ ਸਹਿਜ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਪਿਆ ਆਨੰਦ ਤਾਂ ਕੋ ਪੇਟਿਆ ਪਰਮਾਨੰਦ ਸਹਿਜ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਉਤਮ ਰਸਿਆ ਤਾਂ ਕਹਿ ਸੰਗ ਬਨਾਸੀ ਵਸਿਆ ਸਹਿਜੇ ਆਸਣ ਅਸਤਰ ਪਾਇਆ ਸਹਿਜੇ ਅੰਨ ਸ਼ਬਦ ਬਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾਂ ਕੇ ਕਰ ਪਾਰ ਬ੍ਰਹਮ ਸਮਾਇਆ

ਪ੍ਰਥਮੇ ਗਰਭਵਾਸਤੇ ਟਰਿਆ ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ ਭੋਜਨ ਅਨੇਕ ਪ੍ਰਕਾਰ ਵੋ ਕਪਰੇ ਸਰਪਰ ਗਵਨ ਕਰੇਂਗੇ ਵਪੁਰੇ ਕਵਨ ਅਸਥਾਨ ਜੋ ਕਵਨ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰੀ ਪੁਰੀ ਮੈਂ ਸਰਪ੍ਰਮਣ ਬ੍ਰਹਮਪੁਰੀ ਨੇਚਲ ਨਹੀਂ ਰਹਿਣਾ ਸੇ ਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿੰਸ ਬਤਾਲਾ ਗਿਰ ਧਾਰ ਤਰਨ ਗਗਨ ਅਰ ਤਾਰੇ ਰਵ ਸੱਸ ਪਵਨ ਪਾਪ ਨੀਰਾਰੇ ਦਿਨ ਸਰੈਣ ਵਰਤ ਅਰ ਪੇਦਾ ਸਾਧ ਸਿਮਰਤ ਬਿਨ ਸਿੰਘ ਦੇਵ ਬੇਦਾ ਤੀਰਥ ਦੇਵ ਦੇਵਰਾ ਪੋਥੀ ਮਾਲਾ ਤਿਲਕ ਸੋਚ ਪੱਕ ਹੋਤੀ ਤੋਤੀ ਡੰਡੌਤ ਪ੍ਰਸਾਦਿ ਨਿਭੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਸਾਰ ਦੀ ਸੇ ਪਾਸਾਰਾ ਬਿਨ ਸਜਾਏ ਗੋ ਸਗਲ ਕਾਰਾ ਸਹਿਜ ਸਿਵਤ ਭਗਤ ਤਤ ਗਿਆਨਾ ਸਦਾਨੰਦ ਨੇ ਚੋ ਸੈਤਾਨਾ ਤਾਂ ਸੰਗ ਸਾਧ ਗੁਣ ਰਸੈ ਅਨਪੋ ਨਗਰ ਤਾਂ ਸਦ ਵਸੈ ਤੈ ਪੋ ਪਰਮਾ ਸੋਗ ਨ ਚਿੰਤਾ ਆਵਣ ਜਾਣ ਮ੍ਰਿਤ ਨ ਉਤਾ ਤੈ ਸਦਾਨੰਦ ਅਨੰਤ ਅਖਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਪਾਰ ਬ੍ਰਹਮ ਕਾ ਅੰਤ ਨ ਪਾਰੇ ਕੌਣ ਕਰੇ ਤਾਂ ਕਾ ਵਿਚਾਰੇ ਕਉ ਨਾਨਕ ਜਿਸ ਕਿਰਪਾ ਕਰੇ ਨੇ ਚੋ ਥਾਨ ਸਾਧ ਸੰਗਤ ਰਹਿ ਗੌੜੀ ਮਹੱਲਾ ਪੰਜਵਾ ਜੋ ਸਮਾਰੇ ਸੋਈ ਸੂਰਾ ਜੋ ਸਮਾਰੇ ਸੋਈ ਪੂਰਾ ਜੋ ਸਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸਕਾ ਦੁੱਖ ਜਾਈ ਐਸਾ ਕੋਈ ਦੁਬਦਾ ਮਾਰਗ ਵਾਵੈ ਤਿਸੈ ਇਸੇ ਮਾਰ ਰਾਜੋ ਕਮਾਵੈ ਰਹਾਓ ਜੋ ਇਸ ਮਾਰੇ ਤਿਸਕੋ ਪੋ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸਕੀ ਤਿਸ ਨਾ ਬੁੱਝੈ ਜੋ ਇਸ ਮਾਰੇ ਸੋ ਦਰਗਹਿ ਸਿੱਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸਕਾ ਆਯਾਗਨੀ ਜੋ ਇਸ ਮਾਰੇ ਸੋ ਨਿਚੋ ਧਨੀ ਜੋ ਇਸ ਮਾਰੇ ਸੋ ਬਟਭਾਗਾ ਜੋ ਇਸ ਮਾਰੇ ਸੋ ਅੰਦਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿ ਧਿਆਨੀ ਇਸ ਮਾਰੀ ਬਿਨ ਥਾਏ ਨ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟੈ ਇਸ ਮਾਰੀ ਬਿਨ ਗਿਆਨ ਨ ਹੋਈ ਇਸ ਮਾਰੀ ਬਿਨ ਜੂਠ ਨ ਧੋਈ ਇਸ ਮਾਰੀ ਬਿਨ ਸਭ ਕੁਛ ਮੈਲਾ ਇਸ ਮਾਰੀ ਬਿਨ ਸਭ ਕੁਛ ਜੌਲਾ ਜਾ ਕੋ ਭਏ ਕਿਰਪਾਲ ਕਿਰਪਾ ਨਿਧ ਤਿਸ ਪਈ ਖਲਾਸੀ ਹੋਈ ਸਗਲ ਸਿੱਧ ਗੁਰਦੁਬਦਾ ਜਾ ਕੀ ਹੈ ਮਾਰੀ ਕੌ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾ ਹਰ ਸਿਉਂ ਜੁਰੇ ਤਾਂ ਸਭ ਕੋ ਮੀਤ ਹਰ ਸਿਉਂ ਜੁਰੇ ਤਾਂ ਨੇ ਚੁਲਚੀਤ ਹਰ ਸਿਉਂ ਜੁਰੇ ਨਾ ਵਿਆਪੇ ਕਾੜਾ ਹਰ ਸਿਉਂ ਜੁਰੇ ਤਾਂ ਹੋਏ ਨਿਸਤਾਰਾ ਰੇਮਨ

ਸੋ ਸੇਵਕ ਨਾਨ ਜਿਸ ਭਾਗਾ ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਪਾਰ ਜਾਰੀ ਤਿਉਂ ਜੀਵੈ ਸਾਖਤ ਨਾਮ ਵਿਸਾਰੀ ਇੱਕ ਨਿਮਕ ਜੋ ਸਿਮਰਨ ਮੈਂ ਜੀਆ ਕੋੜ ਦਿਨ ਸਲਾਖ ਸਦਾ ਥਿਰਥੀਆ ਰਹਾਉ ਬਿਨ ਸਿਮਰਨ ਤੇਰੇ ਕਰਮ ਕਰਾਸ ਕਾਗ ਵਤਨ ਬਿਸਟਾ ਮੈਂ ਬਾਸ ਬਿਨ ਸਿਮਰਨ ਪੈ ਕੁਕਰ ਕਾਮ ਸਾਖਤ ਬੇਸੁਆ ਪੂਤ ਨਾਮ ਬਿਨ ਸਿਮਰਨ ਜੈਸੇ ਸਿੰਘ ਸ਼ਤਾਰਾ ਬੋਲੇ ਕੂਰ ਸਾਗ ਮੁਕਾਰਾ ਬਿਨ ਸਿਮਰਨ ਗਰਤਵ ਕੀ ਨਿਆਈ ਸਾਗ ਥਾਨ ਪ੍ਰਿਸ਼ਟ ਫਰਾਹੀ ਬਿਨ ਸਿਮਰਨ ਕੂਕਰ ਹਰਕਾ।

ਨਾ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੈ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾ ਆਦ ਮਦ ਜੋ ਅੰਤ ਨਿਵਾਹੇ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਤਿਆਲ ਪੁਰ ਪੂਰਨ ਪਤ ਪਾਲੈ ਰਹਾਉ ਬਿਨ ਸਦਨਾਏ ਸ਼ੋ ਨ ਜਾਏ ਜੈ ਭੇਖਾ ਤੈ ਰਹਿ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮਿਰਾਸ ਪ੍ਰੀਤ ਲਾਈ ਕਰ ਦੇ ਨਿਵਾਸ ਮਾਇਆ ਸਿਲ ਕਾਟੀ ਗੋਪਾਲ ਕਰ ਆਪਣਾ ਲਈ ਨੌ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵਤ ਨਿਤ ਬਾਲਾ ਹਰੇ ਅੰਤਰ ਬਾਰ ਸੰਗ ਰਖਵਾਲਾ ਕਉ ਨਾਨਕ ਹਰ ਹਰ ਪਦ ਚੀਨ ਸਰਵਸ ਨਾਮ ਭਗਤ ਕਉ ਦੀਨ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖੋਜ ਤੋ ਫਿਰੇ ਅਸੰਕ ਅੰਤ ਨਾ ਪਾਰੀਆ ਸਹੀ ਹੋਏ ਪਾਲ ਜਨਾ ਕਿਰਪਾਰੀਆ ਹੋ ਵਾਰੀਆ ਹਰ ਵਾਰੀਆ ਰਹਾਓ ਸੁਣ

ਵਜੋਂ ਰਹਿ ਨਾ ਸਕੇ ਵਿਖੋ ਰਹਿਣ ਕਨੇਰੀਆ ਨੀਂਦ ਆਵੇ ਪ੍ਰੇਮ ਭਾਵੇ ਸੁਣ ਬੇਨਤੀ ਮੇਰੀਆ ਵਾਜੋਂ ਪਿਆਰੇ ਕੋਈ ਨਾ ਸਾਰੇ ਕਲੜੀ ਕੁਰਲਾਏ ਨਾਨਕ ਸਾਧਨ ਮਿਲੇ ਮਿਲਾਏ ਬਿਨਪੀ ਤੁਮ ਦੁੱਖ ਪਾਏ ਫਿਰ ਛੋਡੇੜੀ ਜੀਓ ਕਵਣ ਮਿਲਾਵੈ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ ਸ਼ਬਦ ਸੁਹਾਵੈ ਤਾਪਤ ਪਾਵੈ ਦੀਪਕ ਦੇ ਉਜਾਰੈ ਸੁਣ ਸਖੀ ਸਹੇਲੀ ਸਾਜ ਸਹੇਲੀ ਸਾਚੇ ਕੇ ਗੁਣ ਸਾਰੈ ਸਤਿਗੁਰ ਮੇਲੀ ਤਾਂ ਫਿਰ ਰਾਵੀ ਬਿਕਸੀ ਅੰਮ੍ਰਿਤ ਬਾਣੀ ਨਾਨਕ ਸਾਧਨ ਤਾਂ ਫਿਰ ਪਿਰਾਵੈ ਜਾਤ ਸਿਕੈ ਮਨ ਪਾਣੀ ਮਾਇਆ ਮੋਹਣੀ ਨ ਕਰੀਆ ਜੀਓ

ਕੁਆਈ ਕੂੜ ਵਿਗੁਤੀ ਤਵਰ ਮੋਤੀ ਸਾ ਧਨ ਮਹਿਲ ਨਾ ਪਾਈ ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਅੰਧ ਰਹਿ ਸਮਾਏ ਨਾਨਕ ਕਾਮਣ ਸਦਾ ਗਰਾਤੀ ਹਰ ਜੀਉ ਆ ਮਿਲਾਏ ਤਾਂ ਮਿਲੀਏ ਹਰ ਮੇਲੇ ਜੀਉ ਹਰ ਬਿਨ ਕਮਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਉ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਉਹ ਮਿਲੀਏ ਮਾਏ ਤਾਂ ਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਘੋਰ ਅੰਧਾਰ ਬਿਨ ਗੁਰ ਮਗਨ ਪਾਏ ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੈ ਸ਼ਬਦ।

ਆਏ ਨਾਨਕ ਅਮਣ ਸਦਾ ਸੁਹਾਗਣ ਨਾ ਫਿਰ ਮਰੇ ਨਾ ਜਾਏ ਗੋੜੀ ਮਹੱਲਾ ਤੀਜਾ ਕਾਮਣ ਹਰਸ ਬੇ ਦੀਜਿਓ ਹਰ ਕੇ ਸਹਿ ਸਭਾਏ ਮਨ ਮੋਹਨ ਮੋਲੀਆ ਜਿਓ ਦੁਬਦਾ ਸਹਿ ਸਮਾਏ ਦੁਬਦਾ ਸਹਿ ਸਮਾਏ ਕਾਮਣ ਬਰਪਾਏ ਗੁਰਮਤੀ ਰੰਗ ਲਾਏ ਇਹ ਸਰੀਰ ਕੂੜਕ ਸਤ ਭਰਿਆ ਗਲਤਾਈ ਪਾਪ ਕਮਾਏ ਗੁਰਮੁਖ ਭਗਤ ਸਹਿ ਤੁਨ ਧੁੱਪ ਜਾਏ ਬਿਨ ਭਗਤੀ ਮਹਿਲ ਨਾ ਜਾਏ ਨਾਨਕ ਕਾਮਣ ਫਿਰੇ ਪਿਆਰੇ ਵਿੱਚੋਂ ਆਪ ਗਵਾਏ ਕਾਮਣ ਫਿਰ ਪਾਇਆ ਜੀਓ ਗੁਰ ਕੈ ਭਾਏ ਪਿਆਰੇ ਰਹਿਣ ਸੁਖ ਸੁਤੀ ਜੀਓ ਅੰਤਰ ਉਰਤਾਰੇ ਅੰਤਰ ਉਰਤਾਰੇ ਮਿਲੀਏ ਪਿਆਰੇ ਅੰਦਨ ਦੁੱਖ ਨਿਵਾਰੇ ਅੰਤਰ ਮਹਿਲ ਪਿਰਾਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾ ਪਿਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕਹੇ ਤਾਰੇ ਆਵੋ ਦਇਆ ਕਰੇ ਜਿਉ ਪ੍ਰੀਤਮ ਅਤ ਪਿਆਰੇ ਕਾਮਣ ਬਿਨੋ ਕਰੇ ਜਿਉ ਸਤ ਸ਼ਬਦ ਸਿਗਾਰੇ ਸਤ ਸ਼ਬਦ ਸਿਗਾਰੇ ਹਮੇ ਮਾਰੇ ਗੁਰਮੁਖਾ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ ਬੂਝੇ ਗੁਰ ਵਿਚਾਰੇ ਮਨ ਮੁਕਾਮ ਵਿਆਪੀ ਮੋਹ ਸੰਤਾਪੀ ਕਿਸੇ ਅੱਗੇ

ਪਰਵਾਏ ਇਹ ਬਡਾਣੀ ਚਾਕਰੀ ਪਿਰਾਜੀਓ ਧਨ ਛੋੜ ਪ੍ਰਦੇਸ ਸਧਾਏ ਦੂਜੇ ਕਿਨੇ ਸੁੱਖ ਨਾ ਪਾਇਓ ਪਿਰਾਜੀਓ ਵਿਖਿਆ ਲੋਭ ਲਭਾਏ ਵਿਖਿਆ ਲੋਭ ਲਭਾਏ ਭਰਮ ਭੁਲਾਏ ਉਹ ਕਿਉਂ ਕਰ ਸੁੱਖ ਪਾਏ ਚਾਕਰੀ ਬਡਾਣੀ

ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲੇ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਹਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉ ਮੈਂ ਬਹੁ ਰਤਨਾ ਸਿਰ ਕਟਾਏ ਹਉ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੋਲੇ ਰਾਮ ਨਾਮ ਵਿਚਾਰੀ ਨਾਨਕ ਗੁਰਮੁਖ ਨਾਮ ਜਪਿਆ ਇਕ ਬਾਰ ਨੌ

ਜੈ ਬਖਸ ਲਿਹੋ ਤੋ ਨਾਨਕ ਸੀਜੇ। ਜੇ ਪ੍ਰਸਾਦ ਤਾਰੇ ਉੱਪਰ ਸੁਖ ਬਸੈ, ਜੇ ਪ੍ਰਸਾਦ ਮੀਤ ਬਨੰਤਾ ਸੰਗ ਹਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾਂ।

ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋ ਕੇ ਨਾਨਕ ਤਿੰਨ ਪਾਇਆ ਅਗਨੰਤ ਸਾਹੂ ਆਪਣੇ ਤੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੇ ਮਾਣ ਕਿਸ਼ ਬਾਹਰ ਸਾਹੂ ਲਏ

ਨਾਨਕ ਸਾਹਿਬ ਸਦਾ ਦਿਆਲੇ ਅਣਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤੇ ਜਾਨ ਅਨੇਤ ਬਿਰਖੀ ਸਾਇਆ ਸਿਉ ਰੰਗ ਲਾਵੈ ਉਹ ਬਿਨਸੈ

ਜੈ ਕਟ ਬਸਿਓ ਹਰਿ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿਤ ਅਵਰ ਕਛੇ ਅਵਰ ਕਮਾਵਤੇ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤੇ।

ਤਾਂ ਕੋ ਜਸ ਰਸਨ ਬਖਾਨੇ। ਜੇ ਪਰਸਾ ਤੁਰ ਰਹਿਤਾ ਧਰਮ ਮਨ ਸਦਾ ਤਿਆਈ, ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਹਿ ਮਨ ਪਾਵੀ, ਨਾਨਕ ਪਤ ਸੇਤੀ ਕਰ ਜਾਵੇ।

ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਪ ਉਖਣ ਪਹਿਰੀ ਜੈ ਜੇ ਪ੍ਰਸਾਦ ਮਨ ਤੇ ਸਿਮਰਤ ਕੋ ਆਲਸ ਕੀਜੇ ਜੇ ਪ੍ਰਸਾਦ ਐਸ ਵਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਸਾਰੀ ਜੇ ਪ੍ਰਸਾਦ ਬਗ ਮਿਲਕ ਤਨਾ ਰਾਖ ਪਰੋਈ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸੇ ਤੇ ਆਈ।

ਤਾਂ ਕੋ ਜਾਪ ਜੇ ਪਰਸਾ ਤੇਰੇ ਕਾਰਜ ਪੂਰੇ ਤਿਸੈ ਜਾਣ ਮਨ ਸਦਾ ਹਜੂਰੇ ਜੇ ਪਰਸਾ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਂ ਰਾਚ ਜੇ ਪਰਸਾ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਨ ਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ ਜਿਤ ਜਿਤ ਲਾਭੋ ਤਿਤ ਲਗੈ ਹਰ ਨਾਥ ਨਾਨਕ ਇਨਕੈ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਰ ਬ੍ਰਹਮ ਸੋਈ ਜੋ ਜੋ ਕਹੈ ਸੋ ਮੁਕਤਾ ਹੋਈ ਸੁਣ ਮੀਤਾ ਨਾਨਕ ਬਿਨ ਮੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਬੂਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇੜਾ ਸਾਧਕ ਸੰਗ ਪਾਇ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸਮਾਣੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧਕ ਸੰਗ ਹੋਏ ਸਭ ਕੀ ਰਹਿਣ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨਕਤ ਹੂੰ ਤਾਵੀ ਸਾਧ ਸੰਗ ਅਸਤਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ

ਕਿਆ ਹੋਈ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰੇ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰੇ ਬ੍ਰਹਮ ਗਿਆਨੀ ਕਹਿ ਏ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗੇ ਬ੍ਰਹਮ ਗਿਆਨੀ ਕਹਿ ਨਾਮ ਆਧਾਰੀ ਬ੍ਰਹਮ ਗਿਆਨੀ ਕਹਿ ਨਾਮ ਪਰਵਾਰੀ ਬ੍ਰਹਮ ਗਿਆਨੀ ਸਦਾ ਸਦ ਜਾਗਤੇ ਬ੍ਰਹਮ ਗਿਆਨੀ ਅਹਬੰਧ ਤਿਆਗਤੇ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੀ ਬ੍ਰਹਮ ਗਿਆਨੀ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਤਾਖਰੀ ਬ੍ਰਹਮ ਗਿਆਨੀ ਸਰਬ ਕਾ ਠਾਕੁਰੀ ਬ੍ਰਹਮ ਗਿਆਨੀ ਕਿਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਾਤੀ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨਾ ਪਾਰੇ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟੀ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਯੁਕਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਬਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ

ਨਾਨਕ ਬ੍ਰਹਮ ਗਿਆਨੀ ਸਰਬਗਤ ਤਨੀ ਸਲੋਕ ਉਰ ਤਾਰੇ ਜੋ ਅੰਤਰ ਨਾਮ ਸਰਮਾ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕੋ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨ ਪੇਖੇ ਨੇਤਰ ਸਾਦਗੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸ਼ਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਇੰਦਰੇ ਜਦ ਪੰਜ ਦੋਖ ਤੇ ਰਾਤ ਨਾਨਕੁੜ ਮਦੇ ਕੋ ਐਸਾ ਪਰਸ ਵੈਸਨੋ ਸੋਜਿਸ ਉਪਰ ਸੁਪਰਸਿਨ ਬਿਸਨ ਕੀ ਮਾਇਆ ਤੇ ਹੋਈ ਪਿੰਨ ਕਰਮ ਕਰਤ ਹੋਵੇ ਨਿਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਸੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨ ਅੰਤਰ ਸਿਮਰਨ ਗਪਾਲ ਸਾਬੇ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਾ ਨਾਮ ਜਪਾਵੇ ਨਾਨਕ ਉਹ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤੇ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਹਿਆ

गुरमुख लादा मनमुख गवाया तुदे आप विछोड़िया आप मिलाया।

ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜੇਤੂ ਘਰ ਧਾਰੀਆ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਧਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦ

ਜਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ।

ਸਹਿਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਟੁੱਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿ ਰਾਜ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਵਾਫ ਕਰਨੀ ਬੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਭਾਈ ਹਰਜੋਤ ਸਿੰਘ ਜੀ ਅਤੇ ਜਸਰੀਨਾ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਪੁੱਤਰੀ ਗੁਰਮੇਹਰ ਕੌਰ ਦੀ ਦਾਤ ਮਿਲਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਬੱਚੀ ਗੁਰਮੇਹਰ ਕੌਰ ਤੇ ਮੇਰਾ ਪ੍ਰਾਰਥ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਉਹ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੁੱਖ ਸ਼ਾਂਤੀ ਬਖਸ਼ਣੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਕਾਕਾ ਬ੍ਰਹਮਜੋਤ ਸਿੰਘ ਦੇ ਸੱਚੇ ਪਾਤਸ਼ਾਹ ਜੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਧਾਮੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਮ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ

ਇਤਨੀ ਹਾਜ਼ਰੀ ਪ੍ਰਵਾਨ ਕਰਨ ਲਈ ਗੁਰਚੁਕ ਦੀ ਖਿਮਾ ਸਵਾਹ। ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਆਂ ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਸਤਸੰਗਤ, ਜਿਹੜੇ ਸਤਸੰਗੀ ਗੁਰਮੁਖ ਪਿਆਰੇ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਰੋਜ਼ਾਨਾ ਹਾਜ਼ਰੀ ਭਰਦੇ ਨੇ, ਉਹਨਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਪਿਛਲੇ

ਰਹਾਉ ਵਾਲੀਆਂ ਪੰਕਤੀਆਂ ਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਦਾਸ ਨੇ ਆਪ ਜੀ ਦੇ ਚਰਨਾਂ ਵਿੱਚ ਵਿਸਥਾਰ ਸਹਿਤ ਰੱਖੀ ਸੀ, ਕਿਉਂਕਿ ਇਹ 18 ਬੰਦਾਂ ਦਾ ਬਾਣੀ ਹੈ, 18 ਪਦਿਆਂ ਦੀ ਬਾਣੀ ਹੈ। ਔਰ ਇਹਨਾਂ 18 ਪਦਿਆਂ ਦਾ ਜੋ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ ਹੈ ਜਾਂ ਸਾਰਾਂਸ਼ ਹੈ, ਸਤਸੰਗਤ ਉਹ ਰਹਾਉ ਵਾਲੀਆਂ ਪੰਕਤੀਆਂ ਵਿੱਚ ਨਿਰੂਪਣ ਹੋਇਆ ਕਰਦਾ ਹੈ, ਜਿਹਦੇ ਵਿੱਚ ਹਜ਼ੂਰ ਨੇ ਦੁਨਿਆਵੀ ਲੇਖਾ, ਮਨੁੱਖ ਨੇ ਕਮਾਇਆ ਕੀ ਹੈ, ਖਰਚਿਆ ਕੀ ਹੈ, ਬਚਤ ਕੀ ਹੈ, ਇਹ ਲੇਖਾ ਜੋਖਾ ਤਾਂ ਅਸੀਂ ਸਾਰੇ ਹੀ ਕਰਨੇ ਹਾਂ, ਕਿਉਂਕਿ ਦੁਨੀਆਦਾਰੀ ਰਿਜ਼ਕ ਤੋਂ ਬਿਨਾਂ, ਦੁਨਿਆਵੀ ਧਨ ਤੋਂ ਬਿਨਾਂ ਮਨੁੱਖ ਨਿਭਾ ਨਹੀਂ ਸਕਦਾ। ਲਿਹਾਜ਼ਾ ਇਹ ਧਨ ਵੀ ਬਹੁਤ ਜ਼ਰੂਰੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਸੰਖੇਪ ਵਿੱਚ ਆਪਣੀ ਵਿਚਾਰਧਾਰਾ ਪ੍ਰਗਟ ਕੀਤੀ ਤਾਂ ਉਹਦੇ 'ਚ ਸਭ ਤੋਂ ਪਹਿਲਾਂ ਅਸੂਲ ਬਣਾਇਆ, ਧਰਮ ਦੀ ਕਿਰਤ ਕਰੋ, ਭਾਵ ਕਿਰਤ ਕਰਨੀ ਹੈ, ਬੇਈਮਾਨੀ ਨਹੀਂ ਕਰਨੀ, ਇਮਾਨਦਾਰੀ ਨਾਲ ਕਰਨੀ ਹੈ। ਕਿਉਂ ਕਰਨੀ ਹੈ? ਕਿਉਂਕਿ ਘਰ ਵਿੱਚ ਰਿਜਕ ਆ ਸਕੇ। ਜਿਹੜੇ ਉੱਦਮੀ ਹੁੰਦੇ ਨੇ ਉਹਨਾਂ ਨੂੰ ਸਤਸੰਗਤ ਦੀ, ਅੰਨ ਦੀ ਅਤੇ ਧਨ ਦੀ ਕਦੀ ਕਮੀ ਨਹੀਂ ਰਹਿੰਦੀ। ਆਲਸੀ ਕੋਲ ਧਨ ਆ ਕੇ ਵੀ ਵਾਪਸ ਚਲਾ ਜਾਂਦਾ। ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਉਦੋਂ ਸਾਏ ਕਿਆ ਨਿਸ਼ਾਨੀ, ਦੱਸੋ ਉੱਦਮੀ ਦੀ ਕੀ ਨਿਸ਼ਾਨੀ ਹੈ? ਮਹਾਰਾਜ ਤੁਸੀਂ ਕਿਰਪਾ ਕਰਕੇ ਸਮਝਾਓ। ਤਾਂ ਹਜ਼ੂਰ ਨੇ ਸੁਖਨ ਫਰਮਾਏ, ਤੋਟ ਨਾ ਆਵੇ ਅੰਨੀ। ਉੱਦਮੀ ਕੋਲ ਅੰਨ ਦੀ ਅਤੇ ਧਨ ਦੀ ਕੋਈ ਕਮੀ ਨਹੀਂ ਰਹਿੰਦੀ, ਜਦੋਂ ਕਿ ਆਲਸੀ ਕੋਲ ਰਿਜਕ ਆ ਕੇ ਵੀ ਵਾਪਸ ਮੁੜ ਜਾਂਦਾ ਹੈ। ਇਸ ਲਈ ਉੱਦਮੀ ਹੋਣਾ ਹੈ, ਧਨ ਕਮਾਉਣਾ ਹੈ। ਪਰ ਗੁਰਮੁਖੋ, ਇਸ ਧਨ ਦੇ ਲੇਖੇ ਜੋਖੇ ਕਰਨ ਦੇ ਨਾਲ ਨਾਲ ਸਵਾਸਾਂ ਦਾ ਲੇਖਾ ਵੀ ਕਰਨਾ ਹੈ। ਚੰਗਿਆਈਆਂ ਅਤੇ ਬੁਰਿਆਈਆਂ ਨੂੰ ਵੀ ਕੈਲਕੂਲੇਸ਼ਨ ਕਰਨੀ ਹੈ, ਤਾਂ ਕਿ ਅਸੀਂ ਲੇਖਾ ਦੇ ਸਕੀਏ। ਹੁਣ ਤੁਸੀਂ ਵੇਖੋ ਵੀ ਰਹਾਉ ਵਾਲੀਆਂ ਪੰਕਤੀਆਂ ਵਿੱਚ ਲੇਖੇ ਦੀ ਗੱਲ ਹੋ ਰਹੀ ਹੈ ਤੇ ਬਾਣੀ ਦੀ ਪ੍ਰਾਰੰਭਤਾ ਪਹਿਲੇ ਪਦੇ ਤੋਂ ਹੋ ਰਹੀ ਹੈ। ਆਇਓ ਅੰਗ ਹੈ ਸਭ ਜਗ ਆਇਆ, ਕੱਖ ਹੈ ਅੰਗ ਹੈ ਕਾਲ ਵਾਇਆ। ਇਹ ਕਿਉਂਕਿ ਪੱਟੀ ਹੈ, ਵਰਨਮਾਲਾ ਦੀ ਕ੍ਰਮਵਾਰ ਸ਼ੁਭ ਉਪਦੇਸ਼ ਗੁਰੂ ਅਮਰਦਾਸ ਨੇ ਬਖਸ਼ਿਸ਼ ਕਰਨਾ, ਇਸ ਲਈ ਅੱਖਰਾਂ ਦੀ ਵਰਤੋਂ ਹੈ। ਐੜੇ ਤੇ ਯਈਏ ਨੂੰ ਇਕੱਠਾ ਵਰਤ ਲਿਆ, ਫਿਰ ਐੜੇ ਟਿੱਪੀ ਤੇ ਨੰਘੇ ਨੂੰ ਨਾਲ ਵਰਤ ਲਿਆ, ਉਹਦੇ ਅੱਖਰੀ ਅਰਥ ਕੁਛ ਨਹੀਂ ਹੋਣਗੇ। ਇਹ ਮੈਂ ਬੇਨਤੀ ਕਰਦਿਆਂ, ਉਪਦੇਸ਼ ਜਿਹੜਾ ਦਰਗਾਹੀ ਹੈ ਉਹ ਸ਼ੁਰੂ ਹੁੰਦਾ, ਸਭ ਜਗ ਆਇਆ ਕੱਖ ਹੈ ਅੰਗ ਹੈ ਕਾਲ ਪਿਆ। ਵਾਹਿਗੁਰੂ ਨੇ ਸਾਰਾ ਜਗਤ ਪੈਦਾ ਕੀਤਾ, ਧਿਆਨ ਦਿਆ ਜੇ ਬਾਣੀ ਦੀ ਸ਼ੁਰੂਆਤ ਹੋ ਰਹੀ ਹੈ। ਵਾਹਿਗੁਰੂ ਨੇ ਸਾਰਾ ਜਗਤ ਪੈਦਾ ਕੀਤਾ, ਪਰ ਨਾਲ ਹੀ ਉਹਨਾਂ ਦੇ ਸਿਰ ਦੇ ਉੱਤੇ ਕਾਲ ਦਾ ਕੁੰਡਾ ਵੀ ਲਮਕਾ ਦਿੱਤਾ, ਜਨਮ ਦਿੱਤਾ, ਨਾਲ ਹੀ ਮੌਤ ਵੀ ਲਿਖ ਕੇ ਭੇਜ ਦਿੱਤੀ। ਹੁਣ ਕਿੱਥੇ ਤੇ ਲੇਖੇ ਦੀ ਗੱਲ ਹੋ ਰਹੀ ਸੀ, ਕਿੱਥੇ ਹੁਣ ਜਨਮ ਤੇ ਮੌਤ ਵਾਲੇ ਪਾਸੇ ਸਤਿਗੁਰੂ ਚਲੇ ਗਏ? ਫਿਰ ਇਹ ਰਹਾਉ ਵਾਲੀ ਪੰਕਤੀ ਨਾਲ ਰਿਲੇਟਡ ਬਚਨ ਕਿਸ ਤਰ੍ਹਾਂ ਨੇ? ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ, ਕਿਉਂਕਿ ਰਹਾਉ ਵਾਲੀਆਂ ਪੰਕਤੀਆਂ ਵਿੱਚ ਹਜ਼ੂਰ ਨੇ ਲੇਖੇ ਦੀ ਗੱਲ ਕੀਤੀ ਹੈ, ਹਿਸਾਬ ਕਿਤਾਬ ਦੀ ਗੱਲ ਕੀਤੀ ਹੈ। ਤੇ ਆਰੰਭ ਵਿੱਚ ਫਿਰ ਮਹਾਰਾਜ ਚੇਤਾ ਕਰਾਉਣ ਲੱਗੇ ਵੀ ਤੂੰ ਦਰਗਾਹ ਵਿੱਚ ਲੇਖਾ ਜੋਖਾ ਦੇ ਸਕੇ, ਇਹਦੇ ਲਈ ਅੱਜ ਹੀ ਆਰ ਪਾਰ ਵਿੱਚ ਲੱਗ ਜਾ, ਕਿਉਂਕਿ ਇਹ ਜਗਤ ਦੇ ਵਿੱਚ ਜਿਹੜਾ ਆਉਣਾ ਹੈ ਇਹਦੇ ਸਿਰ ਦੇ ਉੱਤੇ ਕਾਲ ਹੈ, ਇੱਥੇ ਤੇਰਾ ਵਸੇਬਾ ਲੰਬਾ ਸਮਾਂ ਨਹੀਂ। ਸਭ ਜਗ ਆਇਆ, ਸਾਰਾ ਜਗ ਆਇਆ, ਜਗਤ ਪੈਦਾ ਕੀਤਾ, ਸ੍ਰਿਸ਼ਟੀ ਪੈਦਾ ਕੀਤੀ, ਪਰ ਕਾਲ ਪਿਆ, ਨਾਲ ਹੀ ਕਾਲ ਸਿਰ ਦੇ ਉੱਤੇ ਲਿਆ ਦਿੱਤਾ। ਭਾਵ ਇਹ ਹੈ ਕਿ
ਜੀਵ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦੇ ਮਨੋਰਥ ਨੂੰ ਸਮਝ ਸਕੇ। ਪਰਿਓ ਕਾਲ ਸਭੈ ਜਗ ਉੱਪਰ ਮਾਹੇ ਲਿਖੇ ਭ੍ਰਮ ਗਿਆਨੀ। ਇਹ ਕਾਲ ਸਾਰਿਆਂ ਦੇ ਸਿਰ ਦੇ ਉੱਤੇ ਲਟਕ ਰਿਹਾ ਤੇ ਭਰਮੀ ਗਿਆਨੀ ਵੀ ਉਸੇ ਕਤਾਰ ਵਿੱਚ ਨੇ। ਸੱਚੀ ਮੁੱਚੀ ਦੇ ਗਿਆਨੀ ਜਿਹੜੇ ਨਹੀਂ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ। ਹੁਣ ਉਪਦੇਸ਼ ਕੀ ਹੈ ਬਈ ਤੂੰ ਲੇਖਾ ਦੇਣਾ ਹੈ ਇਸ ਵਾਸਤੇ ਆਪਣੇ ਸਵਾਸਾਂ ਦੀ ਸੰਭਾਲ ਹੁਣੇ ਹੀ ਸ਼ੁਰੂ ਕਰ ਦੇ ਕਿਉਂਕਿ ਕਾਲ ਤੇਰੇ ਸਿਰ ਦੇ ਉੱਤੇ ਕੂਕ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੇ ਬੇਅੰਤ ਬਚਨ ਨੇ। ਮੈਂ ਤੁਹਾਡੇ ਤੋਂ ਆਗਿਆ ਲੈ ਕੇ ਇੱਕ ਸ਼ਬਦ ਪ੍ਰਾਰੰਭ ਕਰਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਇੱਕ ਬਚਨ ਕੀਤਾ ਹੈ, ਜਿਉਂ ਸੁਪਨਾ ਆਰ ਪੇਖਣਾ ਤੈਸੇ ਜਗ ਕੋ ਜਾਨ। ਜਿਵੇਂ ਅਸੀਂ ਸੁੱਤੇ ਹੋਏ ਕੋਈ ਸੁਪਨਾ ਦੇਖ ਲਈਏ ਉਹਨੂੰ ਅਸੀਂ ਯਥਾਰਥ ਨਹੀਂ ਸਮਝਦੇ। ਸੁਪਨੇ ਵਿੱਚ ਕਿਸੇ ਨੂੰ ਕੁਝ ਪ੍ਰਾਪਤ ਹੋ ਜਾਏ ਤੇ ਕੋਈ ਜ਼ਰੂਰੀ ਨਹੀਂ ਵੀ ਜਾਗ ਆਉਣ ਤੋਂ ਬਾਅਦ ਵੀ ਉਹ ਪ੍ਰਾਪਤ ਹੋਵੇਗਾ। ਇਹ ਸੰਸਾਰ ਬਿਲਕੁਲ ਇਸ ਤਰ੍ਹਾਂ ਇੱਕ ਸੁਪਨੇ ਦੀ ਨਿਆਈ ਹੈ। ਭਗਤ ਕਬੀਰ ਜੀ ਕਹਿੰਦੇ ਜਗ ਜੀਵਨ ਐਸਾ। ਇਹਦੇ ਵਿੱਚ ਦੋ ਵਾਰ ਜਗ ਜੀਵਨ ਆਉਂਦਾ ਸ਼ਬਦ ਵਿੱਚ ਸਤਸੰਗ ਜੀ। ਇੱਕ ਤੇ ਪਹਿਲੇ ਸ਼ੁਰੂਆਤ ਵਿੱਚ, ਇੱਕ ਜਿੱਥੇ ਸ਼ਬਦ ਸਮਾਪਤ ਹੁੰਦਾ। ਜਿੱਥੇ ਸ਼ੁਰੂ ਹੁੰਦਾ ਉੱਥੇ ਸੰਧੀ ਕਰਕੇ, ਸੰਧੀ ਛੇਦ ਕਰਕੇ ਪੜ੍ਹਨਾ ਜਗ ਜੀਵਨ ਐਸਾ, ਤੇ ਜਿਹੜਾ ਅਖੀਰ ਚ ਆਵੇਗਾ ਉਹਨੂੰ ਜਗ ਜੀਵਨ ਇਕੱਠਾ ਪੜ੍ਹਨਾ। ਇੱਥੇ ਕਬੀਰ ਸਾਹਿਬ ਕਹਿੰਦੇ ਨੇ ਜਗ ਜੀਵਨ ਐਸਾ, ਤੇ ਜੇ ਅੱਗੋਂ ਮੋੜਵਾਂ ਪੁੱਛ ਲਈਏ ਕਬੀਰ ਜੀ ਜਗ ਜੀਵਨ ਕੈਸਾ, ਤਾਂ ਕਬੀਰ ਸਾਹਿਬ ਕਹਿੰਦੇ ਸੁਪਨੇ ਜੈਸਾ। ਲੇਖਾ ਦੇਣਾ ਹੈ ਜੀਵਨ ਨੂੰ ਸੁਪਨਾ ਸਮਝ, ਥੋੜ ਚਿਰਾ, ਬੜਾ ਸ਼ੋਰਟ ਟਰਮ ਤੈਨੂੰ ਸਮਾਂ ਮਿਲਿਆ, ਇਹਦੀ ਸੰਭਾਲ ਕਰ, ਇਹਨੂੰ ਅਜਾਈ ਨਾ ਗਵਾ। ਜਗ ਜੀਵਨ ਐਸਾ, ਜਗ ਜੀਵਨ ਕੈਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਫਿਰ ਦੁਹਰਾ ਕੇ ਕਹਿੰਦੇ ਨੇ ਜੀਵਨ ਸੁਪਨੇ ਵਰਗਾ ਹੈ, ਪਰ ਅਸੀਂ ਕੀ ਕੀਤਾ, ਸਾਚ ਕਰ ਹਮ ਗਾਂਠ ਦੀਨੀ। ਅਸੀਂ ਇਹਨੂੰ ਪੱਕਾ ਵਸੇਬਾ ਸਮਝ ਕੇ ਵੀ ਇੱਥੋਂ ਕਦੀ ਜਾਣਾ ਹੀ ਨਹੀਂ ਗਾ, ਇਹਦੇ ਨਾਲ ਪੱਕੀ ਗੰਢ ਪਾ ਲਈ, ਪੀਚ ਨਹੀਂ ਗੰਢ ਦੇ ਦਿੱਤੀ। ਸਾਚ ਕਰ ਹਮ ਗਾਂਠ ਦੀਨੀ, ਇਹਨੂੰ ਸਦਾ ਥਿਰ ਟਿਕਾਣਾ ਸਮਝ ਲਿਆ। ਛੋੜ ਪਰਮ ਨਿਧਾਨੰ, ਵਾਹਿਗੁਰੂ ਦੀ ਯਾਦ ਨੂੰ ਛੱਡ ਕੇ, ਨਿਰੰਕਾਰ ਨੂੰ ਛੱਡ ਕੇ ਸੰਸਾਰ ਨਾਲ ਪੱਕੀ ਗੰਢ ਪਾ ਲਈ। ਮਿਸਟੇਕ ਇੱਥੇ ਹੋ ਗਈ। ਕੋਈ ਚੱਕਰਵਰਤੀ ਸਮਰਾਟ ਸੀ, ਉਹਦਾ ਇਕਲੌਤਾ ਪੁੱਤਰ ਸੀ, ਬੱਚਾ ਵੀ ਅਜੇ ਛੋਟਾ ਸੀ, ਟੀਨੇਜ਼ਰ ਸੀ, ਕਿਸ਼ੋਰ ਸੀ। ਬੱਚੇ ਨੂੰ ਕੋਈ ਔਰ ਹੋ ਗਈ, ਬੱਚਾ ਬਿਮਾਰ ਹੋ ਗਿਆ, ਪਿਤਾ ਚਿੰਤਤ ਹੋਇਆ, ਮਾਂ ਚਿੰਤਤ ਹੋਈ, ਇੱਕੋ ਬੱਚਾ ਹੈ। ਸਾਰੀ ਰਿਆਸਤ ਦੇ ਜਿਹੜੇ ਵੈਦ ਸਨ ਉਹ ਹਾਇਰ ਕਰ ਲੈ ਗਏ, ਬੱਚਾ ਬਿਮਾਰ ਹੈ, ਇਹਦਾ ਇਲਾਜ ਕਰੋ। ਵੈਦਾਂ ਨੇ ਆਪਣੇ ਆਪਣੇ ਹਿਸਾਬ ਨਾਲ ਬੱਚੇ ਦਾ ਇਲਾਜ ਸ਼ੁਰੂ ਕੀਤਾ। ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ, ਸਾਚ ਕਰ ਹਮ ਗਾਂਠ ਦੀਨੀ, ਛੋੜ ਪਰਮ ਨਿਧਾਨੰ। ਮੈਂ ਤੁਹਾਡੇ ਤੋਂ ਆਗਿਆ ਲੈ ਕੇ ਇਸ ਪੰਕਤੀ ਨੂੰ ਖੋਲਣ ਦਾ ਯਤਨ ਕਰ ਰਿਹਾ। ਜਿਵੇਂ ਜਿਵੇਂ ਵੈਦ ਇਲਾਜ ਕਰਦੇ ਜਾਣ, ਬੱਚਾ ਹੋਰ ਬਿਮਾਰ ਹੁੰਦਾ ਜਾਏ। ਇੱਕ ਸਟੇਜ ਤੇ ਆ ਕੇ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਵੀ ਬੱਚੇ ਦੀ ਬਿਮਾਰੀ, ਰੋਗ ਸਾਡੀ ਪਕੜ ਵਿੱਚ ਨਹੀਂ ਆਇਆ, ਔਸ਼ਧੀ ਕੰਮ ਨਹੀਂ ਕਰ ਰਹੀ।
ਔਰ ਬੱਚੇ ਨੂੰ ਕੁਝ ਹੋ ਗਿਆ ਤੇ ਰਾਜਾ ਜਿਹੜਾ ਉਹ ਕ੍ਰੋਧਿਤ ਸਾਡੇ ਤੇ ਹੋਵੇਗਾ। ਇਸ ਲਈ ਸਾਨੂੰ ਦੱਸ ਦੇਣਾ ਚਾਹੀਦਾ ਵੀ ਰਾਜਨ ਸਾਨੂੰ ਸਮਝ ਨਹੀਂ ਆ ਰਹੀ। ਇੱਕ ਦਿਨ ਇਕੱਠੇ ਹੋ ਕੇ ਗਏ, ਕਹਿਣ ਲੱਗੇ ਰਾਜਨ ਮਾਫ ਕਰਨਾ, ਕੋਸ਼ਿਸ਼ ਬਹੁਤ ਕੀਤੀ ਹੈ, ਸਾਨੂੰ ਇਹ ਕਹਿਣ ਚ ਕੋਈ ਸੰਕੋਚ ਨਹੀਂ ਵੀ ਸਾਨੂੰ ਰੋਗ ਪਕੜ ਵਿੱਚ ਹੀ ਨਹੀਂ ਆਇਆ। ਕੱਲ ਨੂੰ ਤੁਸੀਂ ਨਾਰਾਜ਼ ਹੋਵੋ, ਗੁੱਸੇ ਹੋਵੋ, ਸਾਡੇ ਹੱਥ ਖੜੇ ਨੇ। ਆਖਿਆ ਭਾਈ ਠੀਕ ਹੈ ਤੁਸੀਂ ਜਾਓ। ਹੁਣ ਬੱਚਾ ਲੇਟਿਆ ਹੋਇਆ ਬਿਲਕੁਲ ਸੁੱਕੇ ਤੀਲੇ ਵਰਗਾ, ਇੱਕ ਪਾਸੇ ਰਾਣੀ ਬੈਠੀ ਹੈ, ਇੱਕ ਪਾਸੇ ਰਾਜਾ ਬੈਠਾ, ਕਦੀ ਨੱਪਦੇ ਘੁੱਟਦੇ ਨੇ, ਕਦੀ ਚਮਚ ਨਾਲ ਪਾਣੀ ਮੂੰਹ 'ਚ ਪਾਉਂਦੇ ਨੇ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ। ਦਿਨ ਗੁਜ਼ਰ ਗਏ, ਹਫ਼ਤੇ ਗੁਜ਼ਰ ਗਏ, ਕਈ ਮਹੀਨੇ ਗੁਜ਼ਰ ਗਏ। ਇੱਕ ਦਿਨ ਦੋਵੇਂ ਸਿਰਾਣੇ ਬੈਠੇ ਹੋਏ ਨੇ, ਬੈਠਿਆਂ ਬੈਠਿਆਂ ਰਾਜੇ ਦੀ ਅੱਖ ਲੱਗ ਗਈ, ਕਿਉਂਕਿ ਵਾਰੀ ਵਾਰੀ ਜਾਗਦੇ ਸਨ, ਆਖਰ ਪੁੱਤਰ ਸੀ। ਬੈਠਿਆਂ ਬੈਠਿਆਂ ਅੱਖ ਲੱਗ ਗਈ। ਗੁਰੂ ਸਵਾਰਿਓ ਸੁਰਤ 'ਤੇ ਜ਼ੋਰ ਦਿਆ, ਜੇ ਲੱਗੀ ਅੱਖ ਵਿੱਚ ਸੁਪਨਾ ਚੱਲ ਗਿਆ। ਸੁਪਨੇ ਵਿੱਚ ਉਹ ਰਾਜੇ ਦਾ ਇੱਕ ਭਰੇ ਪੂਰੇ ਪਰਿਵਾਰ ਵਿੱਚ ਜਨਮ ਹੁੰਦਾ। ਸੁਪਨੇ ਦੀ ਟਾਈਮਿੰਗ ਬੜੀ ਛੇਤੀ ਛੇਤੀ ਲੰਘਦੀ ਹੈ ਨਾ, ਗੱਭਰੂ ਹੋ ਜਾਂਦਾ, ਮਾਪੇ ਵਿਆਹ ਕਰਦੇ ਨੇ, ਵਿਆਹ ਤੋਂ ਬਾਅਦ ਬੱਚੇ ਹੁੰਦੇ ਨੇ, 6 ਪੁੱਤਰ 4 ਧੀਆਂ, ਉਹਨਾਂ ਦੇ ਵਾਰੀ ਵਾਰੀ ਵਿਆਹ ਕਰਦਾ। ਇੱਕ ਦਿਨ ਘਰ ਵਿੱਚ ਸਮਾਗਮ ਹੈ, ਸਾਰਾ ਸ਼ਰੀਕਾ ਇਕੱਠਾ ਹੋਇਆ, 6 ਪੁੱਤਰ 6 ਨੂੰਹਾਂ, 4 ਧੀਆਂ, 4 ਜਵਾਈ, ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ, ਭਰਾ ਭੈਣਾਂ, ਚਾਚੇ ਤਾਏ, ਇਹ ਵਿੱਚ ਕੁਰਸੀ ਡਾਹ ਕੇ ਬੈਠਾ ਹੈ, ਰੌਣਕ ਮੇਲਾ ਲੱਗਾ ਹੋਇਆ ਹੈ, ਆਨੰਦ ਲੈ ਰਿਹਾ ਸੁਪਨੇ 'ਚ। ਔਰ ਉੱਧਰ ਅਸਲੀ ਜੀਵਨ ਵਿੱਚ ਰਾਣੀ ਦੀ ਚੀਖ ਨਿਕਲਦੀ ਹੈ, ਕਿਉਂਕਿ ਉਹ ਬੱਚਾ ਚਲਾਣਾ ਕਰ ਜਾਂਦਾ, ਨਬਜ਼ ਰੁਕ ਜਾਂਦੀ ਹੈ, ਧੜਕਣ ਰੁਕ ਜਾਂਦੀ, ਉਹਦੀ ਚੀਖ ਨਿਕਲਦੀ ਹੈ। ਚੀਖ ਨਾਲ ਰਾਜੇ ਦੀ ਨੀਂਦ ਟੁੱਟਦੀ ਹੈ, ਸੁਪਨਾ ਟੁੱਟ ਜਾਂਦਾ। ਕਹਿੰਦਾ ਕੀ ਹੋਇਆ? ਉਹ ਕਹਿਣ ਲੱਗੀ ਜੋ ਹੋਣਾ ਸੀ ਉਹ ਹੋ ਗਿਆ, ਪੁੱਤਰ ਚਲਾ ਗਿਆ। ਬੜੀ ਹਸਰਤ ਭਰੀ ਨਿਗਾਹ ਨਾਲ ਬੱਚੇ ਵੱਲ ਤੱਕਦਾ ਹੈ, ਪਥਰਾਈ ਹੋਈ ਨਿਗਾਹ ਨਾਲ। ਤੇ ਰਾਣੀ ਕਹਿੰਦੀ ਕੀ ਹੋਇਆ? ਸਮਝ ਨਹੀਂ ਜੇ ਆਈ, ਮੈਂ ਕਹਿ ਰਹੀ ਹਾਂ ਪੁੱਤਰ ਚਲਾ ਗਿਆ। ਕਹਿੰਦਾ ਮੈਂ ਸੁਣ ਲਿਆ। ਸੁਣ ਲਿਆ ਤੇ ਤੁਹਾਡੀ ਅੱਖ ਕਿਉਂ ਨਹੀਂ ਗਿੱਲੀ ਹੋਈ? ਭੁੱਬ ਕਿਉਂ ਨਹੀਂ ਨਿਕਲੀ? ਆਖਣ ਲੱਗਾ ਰਾਣੀ, ਭੁੱਬ ਤੇ ਮਾਰਨ ਤੇ ਮੇਰਾ ਦਿਲ ਕਰਦਾ ਹੈ, ਪਰ ਮੈਨੂੰ ਇਹ ਦੱਸ ਵੀ ਮੈਂ ਇਹਨੂੰ ਰੋਵਾਂ ਕਿ ਉਹਨਾਂ ਨੂੰ ਰੋਵਾਂ। ਕਹਿ ਲੱਗੀ ਉਹਨਾਂ ਨੂੰ ਕਿੰਨਾ ਨੂੰ? ਕਹਿ ਲੱਗਾ ਰਾਣੀ ਯਕੀਨ ਜਾਣੀ, ਮੈਂ ਰੀਅਲ ਲਾਈਫ ਵਿੱਚ ਕਦੀ ਇੰਨਾ ਇੰਜੋਏ ਨਹੀਂ ਕੀਤਾ ਜਿੰਨਾ ਮੈਂ ਛੋਟੇ ਜਿਹੇ ਸੁਪਨੇ ਵਿੱਚ ਇੰਜੋਏ ਕੀਤਾ। ਉੱਥੇ ਮੇਰੇ 6 ਪੁੱਤਰ ਸਨ, 4 ਧੀਆਂ ਸਨ, ਨੂੰਹਾਂ ਸਨ, ਜਵਾਈ ਸਨ, ਸ਼ਰੀਕਾ ਸੀ। ਕਾਸ਼ ਤੂੰ ਥੋੜ੍ਹੀ ਦੇਰ ਚੀਖ ਨਾ ਮਾਰਦੀ, ਮੈਂ ਸੁਪਨੇ ਵਿੱਚ ਹੀ ਥੋੜ੍ਹਾ ਜਿਹਾ ਸੁੱਖ ਦੇਖ ਲੈਂਦਾ। ਹੁਣ ਤੂੰ ਦੱਸ, ਮੈਂ ਇਹਨੂੰ ਰੋਵਾਂ ਕਿ ਉਹਨਾਂ ਨੂੰ ਰੋਵਾਂ? ਪਿੱਛੋਂ ਇੱਕ ਦਰਵੇਸ਼ ਲੰਘ ਰਿਹਾ ਸੀ, ਉਹ ਕਹਿਣ ਲੱਗਾ ਰਾਜਨ, ਨਾ ਉਹਨਾਂ ਨੂੰ ਰੋ ਤੇ ਨਾ ਇਹਨੂੰ ਰੋ। ਕਹਿਣ ਲੱਗਾ ਕਿਉਂ? ਆਖਣ ਲੱਗਾ ਇੱਕ ਜਾਗਦਿਆਂ ਦਾ ਸੁਪਨਾ ਹੈ, ਇੱਕ ਸੁੱਤਿਆਂ ਦਾ ਸੁਪਨਾ ਹੈ, ਸੱਚ ਤੇ ਇਹ ਹੈ ਇਹ ਦੋਵੇਂ ਸੁਪਨੇ ਨੇ। ਇਹ ਗੱਲ ਬਾਣੀ ਵਿੱਚ ਰੋਜ਼ ਪੜ੍ਹਨੇ ਆ, ਸੁਣਨੇ ਆ, ਸਿੱਖਣੇ ਆ, ਕਥਾ ਰਾਹੀਂ ਦੂਜਿਆਂ ਨੂੰ ਸਿਖਾਉਣ ਦਾ ਯਤਨ ਕਰਨੇ ਆ, ਪਰ ਇਹਨੂੰ ਜਹਿਨ ਵਿੱਚ ਪੱਕਾ ਨਹੀਂ ਕਰਦੇ ਬਈ ਇਹ ਮੇਲਾ, ਇਹ ਮੇਲਾ, ਇਸ ਤੋਂ ਇਲਾਵਾ ਹੋਰ ਇਹ ਕੁਛ ਵੀ ਨਹੀਂ, ਇਹ ਦੁਨੀ ਸੁਹਾਵਾ ਬਾਗ ਹੈ, ਇਹਨੂੰ ਇੱਕ ਦਿਨ ਛੱਡਣਾ ਪੈਣਾ। ਜਗ ਜੀਵਨ ਐਸਾ, ਜਗ ਜੀਵਨ ਕੈਸਾ? ਹਜ਼ੂਰ ਕਹਿਣ ਲੱਗੇ ਸੁਪਨੇ ਜੈਸਾ। ਸੁਪਨੇ ਵਿੱਚ ਕਿਸੇ ਦੀ ਲਾਟਰੀ ਨਿਕਲ ਆਵੇ, ਉਹ ਸਵੇਰੇ ਇਹ ਤਾਂ ਨਹੀਂ ਕਹਿੰਦਾ ਬੱਚਿਆਂ ਨੂੰ ਵੀ ਗੱਡੀ ਕੱਢੋ, ਵੱਡੇ ਵੱਡੇ ਸੂਟ ਕੇਸ ਡਿੱਗੀ 'ਚ ਰੱਖ ਲਓ, ਚਲੋ ਬੈਂਕ ਚਲੀਏ, ਲਾਟਰੀ ਨਿਕਲੀਏ, ਸੂਟ ਕੇਸ ਭਰ ਕੇ ਲਿਆਉਣੇ ਨੇ ਡਾਲਰਾਂ ਦੇ। ਉਹਨੂੰ ਪਤਾ ਸੁਪਨਾ ਹੈ, ਸੁਪਨੇ ਵਿੱਚ ਨਿਕਲੀ ਹੋਈ ਲਾਟਰੀ ਅਸਲੀਅਤ ਵਿੱਚ ਥੋੜ੍ਹਾ ਨਿਕਲਦੀ। ਤੇ ਹਜ਼ੂਰ ਕਹਿੰਦੇ ਨੇ ਜ਼ਿੰਦਗੀ ਵੀ ਸੁਪਨਾ ਹੈ, ਇੱਕ ਸੁਪਨਾ ਤੂੰ ਸੌਂ ਕੇ ਦੇਖਣਾ, ਇੱਕ ਸੁਪਨਾ ਤੂੰ ਜਾਗ ਕੇ ਦੇਖ ਰਿਹਾ। ਜੇ ਇਹਨੂੰ ਸੁਪਨੇ ਵਾਂਗੂ ਦੇਖੇਗਾ ਤੂੰ ਕਦੀ ਸ਼ੋਕਾ ਤੁਰ ਨਹੀਂ ਹੋਵੇਗਾ। ਕੁਝ ਮਿਲ ਗਿਆ ਤੇ ਫਿਰ ਫੁੱਲ ਫੁੱਲ ਕੇ ਨਹੀਂ ਬਹੇਗਾ, ਕੁਝ ਖੁੱਸ ਗਿਆ ਤੇ ਫਿਰ ਨੀਮੋ ਚੂਣਾ ਨਹੀਂ ਹੋਵੇਗਾ। ਜ਼ਿੰਦਗੀ ਥੋੜ ਚਿਰੀ ਹੈ, ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ, ਸਾਚ ਕਰ ਆਮ ਗਾਂਠ ਦੀਨੀ ਛੋਟ ਪਰਮ ਨਿਧਾਨ। ਜਦੋਂ ਹਜ਼ੂਰ ਇਸ ਤਰ੍ਹਾਂ ਦੀਆਂ ਚੋਟਾਂ ਕਰਦੇ ਨਾ, ਉਦੋਂ ਥੋੜਾ ਜਿਹਾ ਬੰਦਾ ਹਾਰਟ ਤੇ ਹੁੰਦਾ,
ਅਮਰੀਕਾ ਦੇ ਕੈਲੀਫੋਰਨੀਆ ਸਟੇਟ ਫ੍ਰੀਮੌਂਟ ਵਰਗੇ ਇਲਾਕੇ ਵਿੱਚ ਬੈਠ ਕੇ ਜਿੱਥੇ ਬੜੀਆਂ ਆਸਾਂ ਨੇ ਬੜੀਆਂ ਉਮੀਦਾਂ ਨੇ ਜ਼ਿੰਦਗੀ ਤੋਂ, ਉੱਥੇ ਇੱਕਦਮ ਕੋਈ ਸਾਰੇ ਸੁਪਨੇ ਚੱਕਣਾ ਚੂਰ ਕਰਦਾ ਵੀ ਇਹ ਸੁਪਨਾ ਇੱਥੋਂ ਚਲੇ ਜਾਣਾ, ਹੌਕਾ ਨਿਕਲ ਜਾਂਦਾ। ਪਰ ਸੱਚਾਈ ਇਹੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ, ਸੱਚਾਈ ਇਹੀ ਹੈ, ਇਸ ਨੂੰ ਟਾਲਿਆ ਨਹੀਂ ਜਾ ਸਕਦਾ। ਬਾਬਾ ਮਾਇਆ ਮੋਹ ਹਿੱਤ ਕੀਨ, ਹੇ ਬਾਬਾ ਅਸੀਂ ਮਾਇਆ ਨਾਲ ਇੰਨਾ ਹਿੱਤ ਕਰ ਲਿਆ ਹੈ, ਇੰਨਾ ਮੋਹ ਕਰ ਲਿਆ ਹੈ, ਉਸ ਮਾਇਆ ਨੇ ਕੀ ਕੀਤਾ, ਜਿਨ ਗਿਆਨ ਰਤਨ ਹਿਰ ਲਈ, ਉਹਨੇ ਮੇਰੀ ਵਿਵੇਕ ਬੁੱਧੀ ਮਲੀਨ ਕਰ ਦਿੱਤੀ। ਜਿਵੇਂ ਲਾਲਟਨਾਂ ਹੁੰਦੀਆਂ ਸਨ, ਉਹਦੇ ਅੰਦਰ ਬੱਤੀ ਹੁੰਦੀ ਸੀ, ਬਾਹਰ ਕਲਾ ਹੁੰਦੀ ਸੀ, ਉਹਨੂੰ ਮਰੋੜ ਕੇ ਵੱਡੀ ਛੋਟੀ ਕਰਦੇ ਸਨ। ਪਰ ਉਹ ਜਿਹੜਾ ਮਿੱਟੀ ਦਾ ਤੇਲ ਬਲਦਾ ਸੀ, ਕਦੀ ਕਦੀ ਚਿਮਣੀ ਨੂੰ ਕਾਲੀ ਕਰ ਦਿੰਦਾ ਸੀ। ਜੇ ਉਹ ਚਿਮਣੀ ਸਾਫ਼ ਨਾ ਕਰੀਏ ਤੇ ਕਲਾ ਜਿੰਨੀ ਮਰਜ਼ੀ ਮਰੋੜੀ ਜਾਈਏ, ਰੋਸ਼ਨੀ ਨਹੀਂ ਸੀ ਹੁੰਦੀ। ਇਹ ਜਿਹੜੀ ਵਿਵੇਕ ਬੁੱਧ ਦੀ ਲਾਲਟੇਨ ਹੈ ਨਾ, ਇਹਨੂੰ ਮਾਇਆ ਦੀ ਚਿਮਣੀ ਨੇ ਕਾਲਾ ਕਰ ਦਿੱਤਾ, ਲਿਹਾਜ਼ਾ ਇਹਦੇ ਵਿੱਚ ਸਾਨੂੰ ਅਸਲੀਅਤ ਨਜ਼ਰ ਨਹੀਂ ਆਉਂਦੀ, ਰੋਸ਼ਨੀ ਨਹੀਂ ਹੁੰਦੀ। ਨੈਣ ਦੇਖ ਪਤੰਗ ਉਰਜੈ, ਪਸ ਨਾ ਦੇਖੈ ਆਗ। ਪਤੰਗਾ ਅੱਖਾਂ ਨਾਲ ਅੱਗ ਨੂੰ ਵੇਖ ਕੇ ਉਹਦੇ ਵਿੱਚ ਉਲਝਦਾ, ਉਹਨੂੰ ਇਹ ਨਹੀਂ ਪਤਾ ਵੀ ਇਹ ਰਸ ਜ਼ਰੂਰ ਹੈ ਮੇਰੀਆਂ ਅੱਖਾਂ ਦਾ, ਪਰ ਮੇਰੀ ਮੌਤ ਦਾ ਵੀ ਕਾਰਨ ਹੈ। ਇਸੇ ਤਰ੍ਹਾਂ ਜੀਵ ਚੋਗੇ ਚੁਗਦਾ, ਪਰ ਇਹਨਾਂ ਚੋਗਿਆਂ ਦੇ ਹੇਠਾਂ ਜੋ ਮਟਮੈਲੇ ਰੰਗ ਦਾ ਜਾਲ ਆਤਮਕ ਮੌਤੇ ਮਾਰਨ ਲਈ ਵਿਛਿਆ ਹੋਇਆ, ਉਹ ਨਜ਼ਰ ਨਹੀਂ ਆਉਂਦਾ। ਕਾਲ ਫਾਂਸ ਨਾ ਮੁਗਧ ਚੇਤਾ, ਕਣਕ ਕਾਮਨ ਲਾ, ਪਰਾਏ ਧਨ ਤੇ ਤਨ ਵੱਲ ਇਹ ਆਕਰਸ਼ਿਤ ਹੁੰਦਾ, ਇਹਨੂੰ ਪ੍ਰਾਪਤ ਕਰ ਲਾ, ਇਹਨੂੰ ਭੋਗ ਲਵਾਂ। ਕਰ ਵਿਚਾਰ ਵਿਕਾਰ ਪਰ ਹਰ, ਠੰਡੇ ਦਿਮਾਗ ਨਾਲ ਸੋਚ ਤੇ ਵਿਕਾਰਾਂ ਦਾ ਤਿਆਗ ਕਰ ਦੇ। ਤਰਨ ਤਾਰਨ ਸੋਏ ਕਹੋ ਕਬੀਰ, ਜਗ ਜੀਵਨ ਐਸਾ, ਇਹਨੂੰ ਇਕੱਠਾ ਪੜਨਾ, ਦੁਤੀਆ ਨਾਹੀ ਕੋਈ। ਜਿਸ ਤਰ੍ਹਾਂ ਦਾ ਵਾਹਿਗੁਰੂ ਏ ਉਸ ਤਰ੍ਹਾਂ ਦਾ ਹੋਰ ਕੋਈ ਨਹੀਂ, ਉਹਦੇ ਨਾਲ ਜੁੜ ਜਾ, ਫਿਰ ਤੈਨੂੰ ਇਹ ਚਿੰਤਾ ਨਹੀਂ ਹੋਵੇਗੀ ਵੀ ਮਨ ਐਸਾ ਲੇਖਾ, ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ, ਕਿਉਂਕਿ ਤੂੰ ਸਵਾਸਾਂ ਦੀ ਸੰਭਾਲ ਕਰ ਰਿਹਾ। ਇੱਕ ਵਾਰੀ ਬੇਨਤੀ ਪ੍ਰਵਾਨ ਕਰੋ ਤੇ ਰਸਨਾ ਪਵਿੱਤਰ

जीवन सुपने दी न्याई है, फिर की करिए। अच्छा ये तो ठीक है भी जो उपजो सो बिनस है, जेड़ा पैदा होया उन्हें खत्म होना, जन्मन ता मरना, हरखं ता शोगं, पोगं ता रोगं, नाना समूचं। ये तो ठीक है सत्संग जी, मरण लिखाए मंडल में आए, पर क्यों जन्म होया ते क्यों मौत होती है, इहदा प्रयोजन की है जीवन का। कित कित बिद जग उपजे पुरखा, कित कित दुख बिन सजाई, होमे विच जग उपजे पुरखा, नाम विसरे दुख पाई। हुण जगत पैदा कीता है, उहदे सिर ते काल दा कुंडा भी है, लेखा तू देना है, मैसेज की है। जदों मैसेज नूं थोड़ा जिहा खुलासे नाल समझना होवे ना, ते फिर पुछ लो भाई गुरदास जी नूं भी, भाई जी तुसी जदों गुरु ग्रंथ साहब लिखिया ते किते किते गल नहीं सी समझ आउंदी, तुसी रुक जांदे सो महाराज, मैनू कदी बुरहानपुर घल देंदे हो, कदी आगरे घल देंदे हो, कदी काबल घल देंदे हो, जा गुरबाणी का प्रचार करके आ, ते जे गुरबाणी मैनू खोलोगे ते मैं अगे संगत नूं सुनावांगा। ते फिर भाई साहब नूं पुछी भी भाई साहब तुसी जरा खुलासा करो, तां भाई साहब कहिंदे सुनो असल इहदे विच मैसेज की है, भाई साहब जी तुसी दसो। भाई साहब कहिंदे सुनो, दिवाली दी रात दीवे बालियां, इहनूं ते साडा जिहड़ा पंथ दिवाली वाले दिन पढ़दा कीर्तन करदे ने, जदों कि दिवाली नाल दूर दूर का भी कोई सरोकार नहीं है, पर की करिए। वह कहिंदे भाई साहब जी असीं ते कदी इस तरह सोचिया जी, मैं चलो तुहाडी मर्जी है। दिवाली दी रात दीवे बालियां, कदी वेख्यो असी भावें आधुनिक साधन आ गए ने, फिर भी सगन जिहा करने आ, भावें पांच दस दीवे बालीए, दीवे च तेल पाया, बत्ती वट के पाई, जगाया, रुज गए। तुसी कदी गौर करियो, ऐतकी दिवाली नेड़े आ, गौर करियो, बड़ा थोड़ा चिर दीवे जगदे ने। क्यों? कुछ तेल दीवे पी जांदे, कुछ बत्ती पी जांदी है, कुछ मच जांदा। किन्नी कु खेड है? 10 मिंट 20 मिंट, अद्धा घंटा। अच्छा बड़ा वड्डा दीवा रख लोगे तो 1 घंटा, उदू मगरों बुझ जा। भाई गुरदास पता की कहिंदे, कहिंदे जिवें दिवाली दी रात नूं जगाए हुए दीवे जगदे ने, थोड़ी देर जग के फिर बुझ जांदे ने, इस तरह तेरी जिहड़ी जोत जग रही है वह बुझ जानी। फरीदा दू दीवी बुलंदियां, मलक बैठा आए गढ़ लीता घाट लूटिया, दीवड़े गया बुझाए। दिवाली दी रात दीवे बालियां, पहली एग्जाम्पल। जिंदगी थोड़ चिरी है, बड़ी शॉर्ट टर्म है, लेखा देना पैना है। दिवाली दी रात दीवे बालियां, फुल्ला दी बागात चोण चोण चालिया। साढ़े उत्थे फुल्लां दी बड़ी तगड़ी काश्त होंदी है इंडिया में, फुल्लां सुगंधी होंदी है, कई कई एकड़ लोकी फुल बीजते ने, लेबर जाके तोड़ते ने, मंडिया विच विकते ने, हार बनते ने, शहरां विच पांच पांच दस दस भी जगह फुल्लां दीयां दुकानां। किसे दा विआह है, किसे घर गुरु ग्रंथ साहब आने ने, किसे घर राजनीतिक नेता ने आना, वह हार लै जांदे ने, वह आया वह अगल वांडी गए, उहदे गल दे विच फुल्लां दा हार पा दिता। हुण हार बनिया किवें है? पहलां जमीन बनाई, उहदे च पनीरी बीजी, फिर वह पनीरी वड्डी होई, फिर दूजी थां ते उहनूं पुट के लाया, फिर गोडी कीती, पानी दिता। हुण ये नहीं भी ज्यादा पानी दो, ज्यादा गोडी करो तो छेती फुल होणगे, होने उदों ने जदों रुत आवेगी। बसंत आई, फुल खिड़े, टोकरी लैके मालन ने फुल तोड़े, तख्त पोज लैके बह गई, खंदोई लैके धागा लैके उन्हें फुल परो परो के हार रख दिते, खरीदन वाले आए लै गए, गल च पा दिता, उन्हें पवा लिया और फिर शर्मा के गल विचों ला लिया, जान लगे नाल लै गए भी गुस्सा ना करन, असी फुलां दा हार गल च पाया तो सुट गया। वह जाके गड्डी च रख लिया, एक दो दिन पिया रहा, फिर उहदे विच बहन वाले आखन लगे जी हुण ये भुरन लग पिया है, जे तुसी कहो तो इहनूं बाहर सुट दईए। वह कहिंदे सुट दिओ, चलदी कार चों शीशे च पवा के बाहर मारिया गारबेज दे। की उम्र है फुल दी? अज खिड़िया भलके टुट गया, परसों विक गया, अगले दिन सुक गया, कार चों बाहर सुट दिता,
ਹਜ਼ੂਰ ਕਹਿੰਦੇ ਨੇ ਤੇਰੀ ਜ਼ਿੰਦਗੀ ਫੁੱਲ ਤੋਂ ਜ਼ਿਆਦੀ ਨਹੀਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਧਨ ਜੋਬਨ ਆਰ ਫੁੱਲੜਾ ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾਉ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪ੍ਰਾਣਾ ਚੋਲਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜ਼ੀਰਾਨ, ਹਾਂ ਪੀ ਵੰਝਾਂ ਡੋਮਣੀ ਰੋਵਾਂ ਝੀਣੀ ਬਾਨ ਕੀ ਨਾ ਸੁਣੇਂਦੀ ਗੋਰੀਏ, ਆਪਣ ਕੰਨੀ ਸੋਏ ਲੱਗੀ ਆਵੇ ਸਾਹੁਰੇ ਨਿਤ ਨਾ ਪਈਏ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ। ਤੀਜੀ ਗੱਲ, ਤਾਰੇ ਜਾਤ ਸਨਾਤ ਅੰਬਰ ਪਾਲੀਆਂ। ਜਦੋਂ ਸੂਰਜ ਦਾ ਅਭਾਵ ਹੁੰਦਾ ਤਾਰੇ ਨਜ਼ਰ ਆਉਂਦੇ ਨੇ, ਸੂਰਜ ਚੜ ਜਾਏ ਤੇ ਤਾਰੇ ਦਿਸਣੋਂ ਬੰਦ ਹੋ ਜਾਂਦੇ। ਤਾਰੇ ਥੋੜੀ ਦੇਰ ਦਿਸਦੇ ਨੇ, ਚਾਰ ਘੰਟੇ ਦਿਸਦੇ ਨੇ, ਛੇ ਘੰਟੇ ਦਿਸਦੇ ਨੇ, ਭੂਗੋਲਿਕ ਦ੍ਰਿਸ਼ਟੀਆਂ ਦੇ ਹਿਸਾਬ ਨਾਲ ਕਿਤੇ 10 ਘੰਟੇ ਦਿਸਦੇ ਹੋਣਗੇ, ਇਦੋਂ ਜ਼ਿਆਦਾ ਨਹੀਂ ਦਿਸਦੇ, ਫਿਰ ਅਲੋਪ ਹੋ ਜਾਂਦੇ। ਜਿਸ ਤਰ੍ਹਾਂ ਆਕਾਸ਼ ਵਿੱਚ ਤਾਰੇ ਦਿਸਦੇ ਨੇ ਫਿਰ ਅਲੋਪ ਹੋ ਜਾਂਦੇ ਨੇ, ਅੱਜ ਤੂੰ ਦਿਸ ਰਿਹਾ ਹੈ, ਇੱਕ ਸਮਾਂ ਆਵੇਗਾ ਤੇਰਾ ਵਜੂਦ ਧਰਤੀ ਤੇ ਨਹੀਂ ਦਿਸੇਗਾ। ਕਬੀਰ ਪ੍ਰਭਾਤੇ ਤਾਰੇ ਖਿਸੈ ਤਿਉਂ ਇਹ ਖਿਸੈ ਸਰੀਰ, ਇਹ ਦੋਏ ਅੱਖਰ ਨਾ ਕਿਸੈ ਸੋ ਕਹਿ ਰਹੇ ਹੋ ਕਬੀਰ। ਤਾਰੇ ਜਾਤ ਸਨਾਤ ਅੰਬਰ ਪਾਲੀਅਨ। ਤੇ ਚੌਥੀ ਐਗਜ਼ੈਂਪਲ ਦਿੱਤੀ, ਤੀਰਥ ਜਾਤੀ ਜਾਤ ਨਦਰ ਨਿਹਾਲੀਅਨ। ਤੀਰਥਾਂ ਤੇ ਯਾਤਰੀ ਇਕੱਠੇ ਹੁੰਦੇ ਨੇ, ਕਿੰਨਾ ਰਸ਼ ਹੁੰਦਾ। ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ, ਚਮਕੌਰ ਸਾਹਿਬ ਦਾ ਜੋੜ ਮੇਲਾ, ਪੰਜ ਪੰਜ ਚਾਰ ਚਾਰ ਕਿਲੋਮੀਟਰ ਪਿੱਛੇ ਪਾਰਕਿੰਗ ਕਰਕੇ ਗੱਡੀਆਂ ਤੁਰ ਕੇ ਆਪਾਂ ਜਾਂਦੇ ਹਾਂ, ਉੱਥੇ ਇੰਨਾ ਰਸ਼ ਹੁੰਦਾ ਵੀ ਜੇ ਕੋਈ ਆਪਣੇ ਨਾਲੋਂ ਨਿਖੜ ਜਾਏ ਉਹ ਪਰਤ ਕੇ ਮਿਲਦਾ ਨਹੀਂ ਗਾ, ਬੜਾ ਰਸ਼ ਹੁੰਦਾ, ਬੜੀ ਭੀੜ ਹੁੰਦੀ ਹੈ। ਪਰ ਤੁਸੀਂ ਤਿੰਨ ਦਿਨ ਬਾਅਦ ਜਾ ਕੇ ਉੱਥੇ ਵੇਖੋ, ਉੱਥੇ ਹਲਵਾਈਆਂ ਦੀਆਂ ਭੱਠੀਆਂ ਦੀ ਸਵਾਹ ਤੇ ਜੂਠੇ ਪੱਤਲਾਂ ਤੋਂ ਸਵਾਹ ਤੁਹਾਨੂੰ ਉੱਥੇ ਕੁਛ ਨਹੀਂ ਮਿਲੇਗਾ। ਕਈ ਵਾਰੀ ਉੱਥੇ ਇਸ ਤਰ੍ਹਾਂ ਦੇ ਯਾਤਰੀ ਮਿਲਦੇ ਨੇ ਜਿਹੜੇ ਜ਼ਿੰਦਗੀ ਭਰ ਦੁਬਾਰਾ ਸਾਨੂੰ ਕਦੀ ਨਹੀਂ ਮਿਲਦੇ। ਜਿਸ ਤਰ੍ਹਾਂ ਤੀਰਥਾਂ ਤੇ ਯਾਤਰੀ ਇਕੱਠੇ ਹੁੰਦੇ ਨੇ, ਮਿਲਦੇ ਨੇ, ਕਦੀ ਨਾ ਦੁਬਾਰਾ ਮਿਲਣ ਵਾਸਤੇ ਵਿਛੜ ਜਾਂਦੇ ਨੇ, ਇਸ ਤਰ੍ਹਾਂ ਇਹ ਦੁਨੀਆ ਦੀ ਮੇਲਾ ਚਾਰ ਕੁ ਦਿਨਾਂ ਦਾ ਹੈ, ਇਸ ਤੋਂ ਜ਼ਿਆਦਾ ਨਹੀਂ। ਇਹ ਚੌਥੀ ਐਗਜ਼ਾਮਪਲ ਹੈ। ਪੰਜਵੀਂ, ਹਰ ਚੰਦੌਰੀ ਚਾਤ ਉਚਾਏ ਉਚਾਲੀਏ। ਜਿਨ੍ਹਾਂ ਜਿਨ੍ਹਾਂ ਕੋਲ ਫੋਨ ਵਿੱਚ ਮਹਾਨ ਕੋਸ਼ ਹੈ ਨਾ, ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ, ਉਹ ਕੱਢ ਕੇ ਵੇਖੋ ਹਰ ਚੰਦੌਰੀ। ਹਰ ਚੰਦੌਰੀ ਦਾ ਮਤਲਬ ਹੈ ਵੀ ਜੋ ਦਿਸ ਰਿਹਾ ਹੈ ਉਹ ਹੈ ਨਹੀਂ, ਔਰ ਜੋ ਹੈ ਉਹ ਦਿਸ ਕੀ ਰਿਹਾ। ਇਹ ਮੇਰੀ ਦੁਕਾਨ ਹੈ, ਮੇਰਾ ਮਕਾਨ ਹੈ, ਮੇਰੀ ਬੇਟੀ ਹੈ, ਮੇਰਾ ਬੇਟਾ, ਮੇਰੀ ਪਤਨੀ, ਮੇਰਾ ਪਤੀ, ਮੇਰਾ ਬੈਂਕ ਬੈਲੈਂਸ। ਹਜ਼ੂਰ ਕਹਿੰਦੇ ਤੇਰਾ ਕੁਛ ਵੀ ਨਹੀਂ, ਇੱਕ ਝਟਕੇ ਨਾਲ ਤੂੰ ਸਾਰਾ ਕੁਛ ਛੱਡ ਜਾਣਾ, ਤੂੰ ਤੇ ਰਾਖਾ ਹੈ, ਔਰ ਜੋ ਤੇਰਾ ਹੈ ਉਹ ਪਰਮਾਤਮਾ ਹੈ, ਉਹ ਤੈਨੂੰ ਦਿਸਦਾ ਹੀ ਨਹੀਂ ਗਾ। ਭਾਈ ਸਾਹਿਬ ਜੀ, ਸਾਡੀ ਜ਼ਿੰਦਗੀ ਦੀਵਾਲੀ ਦੀ ਰਾਤ ਨੂੰ ਜਗਦੇ ਹੋਏ ਦੀਵੇ ਵਰਗੀ ਹੈ, ਖਿੜੇ ਹੋਏ ਫੁੱਲ ਵਰਗੀ ਹੈ, ਤਹਿਕ ਰਹੇ ਤਾਰੇ ਵਰਗੀ ਹੈ, ਤੀਰਥਾਂ ਤੇ ਇਕੱਠੇ ਹੋਏ ਯਾਤਰੀਆਂ ਵਰਗੀ ਹੈ, ਹਰ ਚੰਦੌਰੀ ਵਰਗੀ ਹੈ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤਾਂ ਭਾਈ ਸਾਹਿਬ ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ, ਜ਼ਿੰਦਗੀ ਥੋੜ ਚਿਰੀ ਏ, ਜੇ ਜਨਮ ਹੋਇਆ ਤੇ ਮੌਤ ਹੋਣੀ ਹੈ, ਲੇਖਾ ਦੇਣਾ ਪੈਣਾ ਹੈ, ਤੁਸੀਂ ਕੀ ਕਰੋ, ਦੱਸੋ ਕੀ ਕਰੀਏ? ਕਹਿਣ ਲੱਗੇ, ਗੁਰਮੁਖ ਸੁੱਖ ਫਲ ਦਾਤ ਸ਼ਬਦ ਸੰਭਾਲੀਅਨ। ਇਹ ਪੱਕੀ ਗੱਲ ਏ ਤੇ ਮੌਤ ਹੋਣੀ ਹੈ, ਇਸ ਤੋਂ ਪਹਿਲਾਂ ਮੌਤ ਆਵੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਦੀ ਸੰਭਾਲ ਕਰ ਲੈ, ਗੁਰੂ ਦੇ ਸ਼ਬਦ ਨੂੰ ਪੜ੍ਹ ਲੈ, ਗੁਰੂ ਦੇ ਸ਼ਬਦ ਨੂੰ ਸਮਝ ਲੈ, ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਲੈ, ਫਿਰ ਤੈਨੂੰ ਲੇਖਾ ਨਹੀਂ ਦੇਣਾ ਪਏਗਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ, ਅਬ ਨਾ ਭਜੋ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਸ

0: ਹੈ, ਇਹਨਾਂ ਦਾ ਕੋਈ ਅੱਖਰੀ ਅਰਥ ਨਹੀਂ ਹੋਣਾ। ਸਭ ਜਗ ਆਇਆ ਕੱਖ ਹੈ ਅੰਗ ਹੈ, ਫਿਰ ਛੱਡਣਾ ਪਏਗਾ। ਕਾਲ ਪਿਆ, ਜਗਤ ਪੈਦਾ ਕੀਤਾ, ਪਰ ਨਾਲ ਪੈਦਾ ਕਰਕੇ ਉਹਨੂੰ ਖਤਮ ਕਰਨ ਦਾ ਵੀ ਸਰੰਜਾਮ ਕਰ ਦਿੱਤਾ। ਰੀਰੀ ਲੱਲੀ ਪਾਪ ਕਮਾਣੇ, ਇਹ ਜਿਹੜਾ ਰੀਰੀ ਸ਼ਬਦ ਹੈ ਨਾ ਗੁਰਮੁਖੋ, ਜਿਵੇਂ ਸਾਡੇ ਵਰਨਮਾਲਾ ਵਿੱਚ ਰਾਰਾ ਸ਼ਬਦ ਆਉਂਦਾ, ਇਸ ਤਰ੍ਹਾਂ ਜਦੋਂ ਉਹ ਹਿੰਦੀ ਵਾਲੇ ਪੜ੍ਹਦੇ ਨੇ ਆਪਾਂ ਤੇ ਕਹਿੰਦੇ ਨੇ ਜਈਆ ਰਾਰਾ ਲੱਲਾ ਵਾਹ ਵਾਹ, ਉਹ ਕਹਿੰਦੇ ਨੇ ਯਾ ਰਾ ਲਾ ਵਾਹ। ਇੱਕ ਰਿਜ਼ਰਵ ਸ਼ਬਦ ਹੈ ਉਹਨਾਂ ਕੋਲ ਅਲਫਾਬੇਟ ਵਿੱਚ, ਜਿਵੇਂ ਅਸੀਂ ਰਾਰੇ ਨੂੰ ਬਿਹਾਰੀ ਲਾ ਕੇ ਰੀ ਬਣਾਉਂਦੇ ਹਾਂ ਨਾ, ਉਹਨਾਂ ਦੀ ਰਿਜ਼ਰਵ ਰੀ ਹੈ, ਰਿਸ਼ੀ ਵਾਲੀ ਰੀ ਉਹਨੂੰ ਕਹਿੰਦੇ ਨੇ, ਉਹ ਰੀ ਰਿਜ਼ਰਵ ਹੈ। ਤੋ ਇੱਥੇ ਉਹ ਅਲਫਾਬੇਟ ਵੱਲ ਵੀ ਇਸ਼ਾਰਾ ਹੈ ਜਿਹੜਾ ਦੇਵਨਾਗਰੀ ਦਾ ਅਲਫਾਬੇਟ ਹੈ, ਇਹ ਮੈਂ ਬੇਨਤੀ ਕਰਦੇ। ਰੀ ਜਦੋਂ ਉਹ ਸਿਖਾਉਂਦੇ ਨੇ ਛੋਟੇ ਬੱਚਿਆਂ ਨੂੰ, ਜਿਵੇਂ ਅਸੀਂ ਊੜਾ ਓਂਕਾਰ ਐੜਾ ਇਤਿਹਾਦ ਇਸ ਤਰ੍ਹਾਂ ਸਿਖਾਉਂਦੇ ਹਾਂ, ਤੇ ਉਹ ਰੀ ਦੇ ਅੱਗੇ ਇੱਕ ਰਿਸ਼ੀ ਦੀ ਤਸਵੀਰ ਬਣਾਈ ਹੁੰਦੀ, ਉਹ ਕਹਿੰਦੇ ਪੜ੍ਹੋ ਰੀ ਰਿਸ਼ੀ, ਏਦਾਂ ਇਹ ਉਹ ਰੀ ਰੀ। ਤੇ ਲੱਲਾ ਵੀ ਉੱਥੇ ਇੱਕ ਰਿਜ਼ਰਵ ਹੈ ਉਹਨਾਂ ਦਾ। ਤੋ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ। ਪਾਪ ਇਕੱਠੇ ਕਰਨਾ ਹੈ, ਪੜ੍ਹਿਆ ਤੂੰ ਹੈ, ਲਿਟਰੇਚਰ ਪੜ੍ਹਨਾ, ਸਾਹਿਤ ਪੜ੍ਹਨਾ, ਪਰ ਚੰਗਾ ਸਾਹਿਤ ਨਹੀਂ ਪੜ੍ਹਦਾ, ਗੰਦਾ ਸਾਹਿਤ ਪੜ੍ਹਨਾ ਜਿਹਦੇ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ। ਤੁਸੀਂ ਕਿਸੇ ਟੀਨੇਜ਼ਰ ਬੱਚੇ ਨੂੰ ਕੋਈ ਅਸ਼ਲੀਲ ਨਾਵਲ ਦੇ ਦਿਓ, ਉਸ ਬੱਚੇ ਨੂੰ ਕੋਈ ਨਹੀਂ ਬਚਾ ਸਕਦਾ ਗਲਤ ਪਾਸੇ ਜਾਣ ਤੋਂ। ਤੁਸੀਂ ਉਸ ਬੱਚੇ ਨੂੰ ਅੱਛਾ ਲਿਟਰੇਚਰ ਦੇ ਦਿਓ, ਛੋਟੇ ਛੋਟੇ ਪੰਫਲੈਟ, ਛੋਟੇ ਛੋਟੇ ਬੁੱਕਲੈਟ ਜਿਹਦੇ 'ਚ ਮੁੱਢਲੇ ਸਿਧਾਂਤ ਹੋਣ, ਰਹਿਤ ਮਰਿਆਦਾ ਲਿਖੀ ਹੋਵੇ, ਹੋਰ ਪੰਜਾਂ ਪਿਆਰਿਆਂ ਦੇ ਨਾਂ, ਚੌਂ ਸਾਹਿਬਜ਼ਾਦਿਆਂ ਦੇ, 10 ਗੁਰੂਆਂ ਦੇ, ਉਹ ਬੱਚਾ ਗੁਰਦੁਆਰੇ ਆਉਣ ਲੱਗ ਪਏਗਾ। ਅਸੀਂ ਕੀ ਕੀਤਾ, ਅਸੀਂ ਥੋੜ੍ਹਾ ਜਿਹਾ ਇਸ ਪਾਸੇ ਜ਼ਿਆਦਾ ਧਿਆਨ ਦਿੱਤਾ ਵੀ ਉਹ ਜੂਠੇ ਹੱਥ ਲੱਗ ਜਾਣਗੇ, ਇੱਦਾਂ ਹੋ ਜਾਏਗਾ। ਚਲੋ ਉਹ ਵੀ ਪੱਖ ਠੀਕ ਹੈ, ਪਰ ਅਸਲ ਸਤਿਕਾਰ ਹੈ ਲਿਟਰੇਚਰ ਦਾ, ਉਹਨੂੰ ਪੜ੍ਹਨ ਵਿੱਚ, ਉਹਨੂੰ ਪੜ੍ਹਨ ਪੜ੍ਹਾਉਣ ਵਾਲੇ ਪਾਸੇ ਤਵੱਜੋ ਦੇਣੀ ਚਾਹੀਦੀ ਹੈ, ਤਾਂ ਕਿ ਬੱਚੇ ਦੇ ਮਨ ਵਿੱਚ ਸੰਸਕਾਰ ਅੱਛੇ ਪੈਦਾ ਹੋਣ। ਪੜ੍ਹ ਅਵਗੁਣ ਗੁਣ ਵਿਸਰਿਆ, ਜਦੋਂ ਅਵਗੁਣਾਂ ਵਾਲੀਆਂ ਗੱਲਾਂ ਪੜ੍ਹੀਆਂ ਤੇ ਫਿਰ ਗੁਣ ਵਿਸਰ ਗਏ, ਫਿਰ ਕੀ ਹੋਇਆ, ਹਰ ਵਿਸਰਤ ਤੇਰੇ ਗੁਣ ਗਲਿਆ, ਹਰੀ ਨੂੰ ਵਿਸਾਰਨ ਨਾਲ ਤੇਰੇ ਅੰਦਰੋਂ ਗੁਣ ਗਲ ਗਏ। ਸਮਾਪਤੀ ਕਰਾਂ, ਸਿਧੰ ਆਇਆ ਸਿਮਰੈ ਨਾ ਹੀ ਨੰਨੈ ਨਾ ਤੁਦ ਨਾਮ ਲਿਆ। ਇਹ ਜਿਹੜਾ ਸਿਧੰਗ ਆਇਆ ਹੈ, ਇਹਦੇ ਅਰਥ ਕੋਈ ਨਹੀਂ ਗੇ, ਇਹਦੇ ਇੰਨੇ ਹੀ ਅਰਥ ਸਨ ਵੀ ਜਦੋਂ ਪਹਿਲੇ ਦਿਨ ਫੱਟੀ ਲਿਖਦਾ ਸੀ ਅਧਿਆਪਕ, ਤੇ ਉਹਦੇ ਤੇ ਲਿਖਦਾ ਸੀ ਵੀ ਤੈਨੂੰ ਵਿਦਿਆ ਵਿੱਚ ਸਿੱਧੀ ਪ੍ਰਾਪਤ ਹੋਵੇ, ਸਫਲਤਾ ਪ੍ਰਾਪਤ, ਸਿਧੰਗ ਪਲੱਸ ਆਇਆ, ਤੇਰੇ ਕੋਲ ਸਫਲਤਾ ਆ ਜਾਏ, ਤੈਨੂੰ ਵਿਦਿਆ ਵਿੱਚ ਕਾਮਯਾਬੀ ਮਿਲ ਜਾਏ। ਉਹਦੇ ਤੋਂ ਉਪਦੇਸ਼ ਦਿੱਤਾ, ਸਿਮਰੈ ਨਾ ਹੀ ਨੰਨੈ ਨਾ ਤੁਧ ਨਾਮ ਲਿਆ। ਹੇ ਭਾਈ, ਤੂੰ ਨਾਮ ਨਹੀਂ ਸਿਮਰਦਾ, ਤੂੰ ਨਾਮ ਨਹੀਂ ਜਪਦਾ, ਤੇ ਦੂਜੇ ਪਾਸੇ ਛੱਛੈ ਛੀਜੈ ਐਨ ਸਮੂੜੇ ਕਿਉਂ ਛੂਟੈ ਜਮ ਪਾਕੜਿਆ। ਜਦੋਂ ਨਾਮ ਨਹੀਂ ਜਪਦਾ ਤੇ ਤੇਰਾ ਤਨ ਛਿੱਜ ਰਿਹਾ, ਛਿੰਨ ਛਿੰਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਨਾਮ ਤੂੰ ਨਹੀਂ ਜਪਦਾ ਤੇ ਤੇਰਾ ਤਨ ਛਿੱਜ ਰਿਹਾ ਹੈ, ਐ ਨਿਸ ਦਿਨ ਰਾਤ ਮੂਰਖਾ ਕਿਉਂ ਛੂਟੈ ਜਮ ਪਾਕੜਿਆ। ਜਦੋਂ ਜਮ ਪਕੜੇਗਾ ਉਦੋਂ ਛੁੱਟੇਗਾ ਕਿਵੇਂ, ਇਹ ਦੂਜਾ ਪਤਾ ਹੈ। ਪੰਕਚੁਐਲਿਟੀ ਬੜੀ ਲਾਜ਼ਮੀ ਹੈ, ਲਿਹਾਜ਼ਾ ਮੈਂ ਵਿਚਾਰਾਂ ਨੂੰ ਆਪ ਜੀ ਤੋਂ ਇੱਥੇ ਸੰਕੋਚਨ ਦੀ ਆਗਿਆ ਲਵਾਂ। ਰਹਾਉ ਵਾਲਾ ਪਤਾ, ਪਹਿਲਾ ਪਤਾ ਤੇ ਦੂਜਾ ਪਤਾ, ਇਹਨਾਂ ਦੀ ਤੁੱਛ ਬੁੱਧੀ ਅਨੁਸਾਰ ਮੈਂ ਵਿਚਾਰ ਕੀਤੀ ਹੈ। ਹੁਣ 16 ਪਦੇ ਹੋਰ ਬਾਕੀ ਬਚੇ ਨੇ, ਉਹ ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਆਪਾਂ ਉਹਨਾਂ ਦੀ ਵਿਚਾਰ ਕਰਾਂਗੇ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਆਓ ਗੁਰੂ ਸਵਾਰਿਆਂ ਪਾਸੋਂ, ਪ੍ਰਬੰਧਕ ਵੀਰਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਭਾਈ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਕੱਲ੍ਹ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਜੋ ਆਪ ਸੰਗਤਾਂ ਨੂੰ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਜੋਹਰੇ ਅਤੇ ਗਤਕੇ ਦੇ ਮੁਕਾਬਲੇ ਬਹੁਤ ਹੀ ਜੋ ਸਿੰਘਾਂ ਨੇ ਮਿਹਨਤ ਕੀਤੀ ਹੋ ਰਹੇ ਹਨ, ਬੜੀ ਦੂਰ ਦੂਰ ਤੋਂ ਟੀਮਾਂ ਆ ਰਹੀਆਂ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਆਪ ਜੀਆਂ ਨੇ ਉਹਨਾਂ ਦੀ ਹੌਸਲਾ ਅਫਜਾਈ ਕਰਨੀ, ਨਾਲ ਨਾਲ ਜੋ ਗੁਰੂ ਘਰ ਵਿਖੇ ਸੇਵਾਵਾਂ ਵੀ ਕਰਨੀਆਂ ਹਨ, ਆਪ ਜੀਆਂ ਨੇ ਵੱਧ ਤੋਂ ਵੱਧ ਦੋ ਦਿਨ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਮ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਢਾਡੀ ਵਾਰਾਂ ਇਤਿਹਾਸ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਜੌਲ ਬਿਧੀਪੁਰ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਕੱਲ੍ਹ ਅਤੇ ਪਰਸੋਂ ਸ਼ਨੀ ਐਤਵਾਰ ਦੋ ਦਿਨ ਜੋ ਆਪ ਸੰਗਤਾਂ ਨੂੰ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਨ, ਜੌਹਰੇ ਤੇਗ ਜੋ ਪ੍ਰੋਗਰਾਮ ਗਤਕੇ ਦੇ ਮੁਕਾਬਲੇ ਰੱਖੇ ਗਏ ਹਨ, ਸੋ ਬਹੁਤ ਦੂਰ ਦੂਰ ਤੋਂ ਟੀਮਾਂ ਪਹੁੰਚ ਰਹੀਆਂ ਹਨ। ਬਹੁਤ ਹੀ ਸੋਹਣਾ ਪ੍ਰੋਗਰਾਮ ਹੈ, ਸਿੰਘਾਂ ਨੇ ਮਿਹਨਤ ਕੀਤੀ ਹੈ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਦੋ ਦਿਨ ਹਾਜ਼ਰੀਆਂ ਭਰਨੀਆਂ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਜੀ, ਅਤੇ ਕੱਲ੍ਹ ਨੂੰ ਆਪਣੇ ਕੋਲ ਜੋ 4 ਵਜੇ ਦੇ ਕੋਲ ਸ਼ਹੀਦ ਭਾਈ ਦਿਲਾਵਰ ਸਿੰਘ ਉਹਨਾਂ ਦੇ ਮਾਤਾ ਜੀ ਵੀ ਪਹੁੰਚ ਰਹੇ ਹਨ, ਉਹ ਵੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋ ਕੇ ਜਹਾਜ ਬਾਣੀ ਕੇ ਬੋਹਿਤ ਜੁਗੋ ਜੋ ਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਨ ਚਵਤ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਅੰਦਰ ਜੁੜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਆਪ ਜੀ ਕਰੋ ਕਿਰਪਾ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ। ਰੰਬੀਆਂ ਨਾਲ ਖੋਪਰ ਲੱਥਦਾ ਜਾ ਤਸਵੀਰ ਬਦਲਦੀ ਕੌਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਤਾਂ ਕੌਮ ਦੀ ਚੜ੍ਹਦੀ ਕਲਾ ਲਈ ਦਰਵਾਜ਼ੇ ਖੁੱਲ ਜਾਂਦੇ ਨੇ। ਗੁਰੂ ਪਿਆਰਿਓ, ਸ਼ਹੀਦ ਦੋ ਪ੍ਰਕਾਰ ਦੇ ਹੁੰਦੇ ਨੇ। ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਬਰ ਦਾ ਸਬਰ ਦੇ ਨਾਲ ਮੁਕਾਬਲਾ ਕਰਨਾ, ਉਹ ਸਾਨੂੰ ਸਾਡੇ ਬਾਪੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਖਾਇਆ। ਤੱਤੀ ਤਵੀ ਤੇ ਬੈਠ ਕੇ ਤੇਰਾ ਕੀ ਆ, ਮਿੱਠਾ ਲੱਗਾ ਹਰ ਨਾਮ ਪਦਾਰਥ, ਨਾਨਕ ਮੰਗੈ। ਤੇ ਦੂਸਰੀ ਸ਼ਹਾਦਤ ਹੈ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਜ਼ਬਰ ਜ਼ੁਲਮ ਦੀਆਂ ਜੜ੍ਹਾਂ ਪੱਟਦੇ ਹੋਏ ਲੜ ਕੇ ਸ਼ਹੀਦ ਹੋਣ। ਤੇ ਇਹ ਵੀ ਸਾਡੇ ਬਾਪੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਪੀੜ੍ਹੀ ਦੇ ਮਾਲਕ ਨੇ ਸਾਨੂੰ ਸਿਖਾਇਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੰਪਲਸਰੀ ਤੌਰ ਤੇ ਸਾਨੂੰ ਹਥਿਆਰਾਂ ਦੇ ਨਾਲ ਜੋੜਿਆ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਫੀ ਇਹ ਹਮਾਰੇ ਪੀਰ। ਪਾਤਸ਼ਾਹ ਜੀ ਨੇ ਇਹਨਾਂ ਨੂੰ ਪੀਰ ਆਖ ਕੇ ਨਿਵਾਜਿਆ। ਤੇ ਇਹਨਾਂ ਸ਼ਸਤਰਾਂ ਦੇ ਜ਼ੋਰ ਇਸ ਸਿੱਖੀ ਦੇ ਬੱਚੇ ਮੁੱਢ ਕਦੀਮੋ ਵਿਖਾਉਂਦੇ ਆਏ ਨੇ। ਤੇ ਅੱਜ ਵੀ ਇਹਨਾਂ ਹਥਿਆਰਾਂ ਦੇ ਜ਼ੋਰ ਜਿਹੜੇ ਨੇ ਉਹ ਦਿਖਾਉਣ ਵਾਸਤੇ ਨੌਜਵਾਨ ਹਥਿਆਰਾਂ ਨਾਲ ਜੁੜ ਕੇ ਇਸ ਦੀ ਸਿਖਲਾਈ ਲੈਂਦੇ ਨੇ। ਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਜ਼ਹਰੇ ਤੇਗ ਇਹ ਪ੍ਰੋਗਰਾਮ ਉਲੀਕ ਕੇ ਕਿ ਬੱਚਿਆਂ ਦੇ ਕੋਲੋਂ ਹਥਿਆਰਾਂ ਦੇ ਜ਼ਹਰ ਵੇਖਣੇ ਨੇ, ਉਹਨਾਂ ਦਾ ਕੰਪੀਟੀਸ਼ਨ ਕਰਵਾਉਣਾ ਹੈ। ਇਹ ਟੂਰਨਾਮੈਂਟ ਰੱਖਿਆ ਹੈ ਹਥਿਆਰਾਂ ਦੀ ਵਿਦਿਆ ਦਾ ਕਿ ਵਿਦਿਆ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਕਿੰਨੀਆਂ ਕਿੰਨੀਆਂ ਨਿਪੁੰਨ ਨੇ, ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਨਾਮ ਦਿੱਤੇ ਜਾਣਗੇ। ਤੇ ਗੁਰੂ ਪਿਆਰਿਓ, ਇਹ ਉਪਰਾਲੇ ਜਿਹੜੇ ਨੇ ਇਹ ਜਿਹਨਾਂ ਦੇ ਹਿੱਸੇ ਆਉਂਦੇ ਨੇ ਉਹ ਧਰਤਾ ਦੇ ਯੋਗ ਨੇ, ਉਹ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਹੁੰਦੇ ਨੇ। ਇਸ ਲਈ ਇਹ ਪ੍ਰਬੰਧਕੀ ਕਮੇਟੀ ਜਿਹੜੀ ਹੈ ਵਧਾਈ ਦੀ ਪਾਤਰ ਹੈ। ਗੁਰੂ ਪਿਆਰਿਓ, ਕੱਲ ਤੋਂ ਜ਼ਹਰੇ ਤੇਗ ਇਹ ਜਿਹੜੇ ਗੱਤਕਾ ਮੁਕਾਬਲੇ ਜਿਹੜੇ ਨੇ ਉਹ ਸ਼ੁਰੂ ਹੋਣੇ ਨੇ। ਤੇ ਆਪਾਂ ਸੋਮਵਾਰ ਤੋਂ ਲੈ ਕਰਕੇ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਹਨਾਂ ਨੇ ਮੌਜੂਦਾ ਸੰਘਰਸ਼ ਦੇ ਵਿੱਚ ਸ਼ਹਾਦਤਾਂ ਦਿੱਤੀਆਂ। ਗੁਰੂ ਪਿਆਰੇ, ਲੋਕ ਕਹਿਣ ਲੱਗ ਪਏ ਸਨ ਕਿ ਉਹ ਪ੍ਰਾਤਨ ਸਿੰਘ ਹੀ ਸਨ ਜਿਹਨਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਹੁਣ ਸਿੱਖੀ ਦੀ ਉਹ ਗੱਲ ਕਿੱਥੇ ਰਹੀ ਹੈ? ਪਰ ਮੌਜੂਦਾ ਸੰਘਰਸ਼ ਦੇ ਯੋਧਿਆਂ ਨੇ ਦੁਨੀਆਂ ਨੂੰ ਦੱਸ ਦਿੱਤਾ ਕਿ ਸਿੱਖੀ ਦਾ ਰੰਗ ਜਿਹੜਾ ਕਦੇ ਵੀ ਫਿੱਕਾ ਨਹੀਂ ਹੋ ਸਕਦਾ। ਸਿੱਖੀ ਦੇ ਖੂਨ ਦੇ ਵਿੱਚੋਂ ਜੁਝਾਰੂਪਣ ਕਦੇ ਵੀ ਜਿਹੜਾ ਖਤਮ ਨਹੀਂ ਹੋ ਸਕਦਾ। ਇਹ ਸਾਡੇ ਅਣਖੀ ਖੂਨ ਦੇ ਵਿੱਚੋਂ ਅਣਖ ਤੇ ਗੈਰ ਦੇ ਤੱਤ ਕਦੇ ਵੀ ਮਰ ਨਹੀਂ ਸਕਦੇ। ਦੁਨੀਆਂ ਦੀ ਕੋਈ ਵੀ ਜਹਿਰ ਜਿਹੜੀ ਹੈ ਸਾਡੇ ਖੂਨ ਦੇ ਵਿੱਚੋਂ ਅਣਖ ਦੇ ਤੱਤ ਮਾਰ ਨਹੀਂ ਸਕਦੀ। ਇਹ ਸਾਡੀਆਂ ਨੌਜਵਾਨਾਂ ਨੇ ਸਾਬਤ ਕਰਕੇ ਰੱਖ ਦਿੱਤਾ ਅੱਜ ਦੇ ਸਮਿਆਂ ਦੇ ਲੋਕਾਂ ਦੇ ਸਾਹਮਣੇ। ਸਰਕਾਰਾਂ ਦੇ ਵੀ ਭੁਲੇਖੇ ਕੱਢੇ, ਲੋਕਾਂ ਦੇ ਵੀ ਕੱਢੇ। ਗੁਰੂ ਪਿਆਰਿਓ, ਇਹ ਜਿਹੜੀ ਹਿੰਦ ਸਰਕਾਰ ਹੈ 1947 ਤੋਂ ਲੈ ਕੇ ਸਾਡੇ ਨਾਲ ਕੀਤੀਆਂ ਵਧੀਕੀਆਂ ਜਿਹਨਾਂ ਦੇ ਪ੍ਰਥਾਏ ਆਪਾਂ ਅਕਸਰ ਗੱਲ ਕਰਦੇ ਹਾਂ, ਇਹ ਚਰਮ ਸੀਮਾ ਤੇ ਪਹੁੰਚਦੀਆਂ ਨੇ। ਤਾਂ ਜਿੱਥੇ ਇੱਕ ਪਾਸੇ ਇਹ ਜ਼ੁਲਮ ਦੀ ਦਾਸਤਾਨ ਜਿਹੜੀ ਆ ਉਹ ਘੜੀ ਲਾ ਰਹੀ ਹੈ, ਤਾਂ ਉੱਧਰ ਇਸ ਜ਼ੁਲਮ ਦੀਆਂ ਜੜ੍ਹਾਂ ਪੱਟਣ ਵਾਸਤੇ, ਇਸ ਜ਼ੁਲਮ ਦੇ ਨਾਲ ਟਕਰਾਉਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੇ ਗੁਰੂ ਪਿਤਾ ਜੀ ਨੇ ਥਾਪੜੇ ਦੇ ਕੇ ਸ਼ਖਸੀਅਤ ਇਸ ਧਰਤੀ ਤੇ ਭੇਜੀਆਂ, ਜਿਹਨਾਂ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ
ਸਿੰਘ ਜੀ ਵਰਗੇ ਯੋਧੇ, ਜਨਰਲ ਸ਼ੁਮੇਗ ਸਿੰਘ ਵਰਗੇ ਸੂਰਮੇ ਅਤੇ ਅਨੇਕਾਂ ਅਣਗਿਣਤੀ ਗੁਰੂ ਪਿਆਰਿਓ ਗਿਣਤੀ ਮੁੱਕ ਜਾਂਦੀ ਹੈ ਜਿਹੜੇ ਸੂਰਮੇ ਥਾਪੜਾ ਦੇ ਕੇ ਵਾਹਿਗੁਰੂ ਜੀ ਨੇ ਭੇਜੇ। ਇਹਨਾਂ ਸੂਰਮਿਆਂ ਦੇ ਵਿੱਚੋਂ ਹੀ ਸਿਰ ਕੱਢ ਸੂਰਮਾ ਭਾਈ ਸੁਖਦੇਵ ਸਿੰਘ ਬੱਬਰ। ਗੁਰੂ ਪਿਆਰਿਓ ਐਸੀ ਦਿੱਖ, ਐਸੀ ਚੜ੍ਹਦੀ ਕਲਾ, ਐਸੀ ਬਖਸ਼ਿਸ਼ ਇਸ ਸੂਰਮੇ ਤੇ ਕਿ ਇਹਨੂੰ ਤਾਂ ਵੇਖ ਕੇ ਹੀ ਭੁੱਖ ਲੱਗਦੀ ਸੀ। ਸੋ ਗੁਰੂ ਪਿਆਰਿਓ ਇੱਕ ਪਾਸੇ ਜ਼ੁਲਮ ਜਵਾਨ ਹੋਇਆ,

ਜਨਮ ਹੁੰਦਾ ਹੈ। ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਹੈ। ਬਚਪਨ ਦੇ ਵਿੱਚੋਂ ਨਿਕਲ ਜਾਈ, ਜਦੋਂ ਤੁਰਨ ਫਿਰਨ ਜੋਗੇ ਹੋਏ, ਮਾਤਾ ਦੀ ਉਂਗਲੀ ਫੜ ਕੇ ਗੁਰੂ ਘਰ ਜਾਣਾ, ਸਹਿਜੇ ਸਹਿਜੇ ਬਾਣੀ ਕੰਠ ਕੀਤੀ, ਰੂਹਾਨੀ ਰੰਗ ਵਿੱਚ ਮਨ ਰਚਿਆ ਗਿਆ, ਮਨ ਨੂੰ ਖਿੱਚ ਪਈ, ਜਾ ਕੇ ਭਾਈ ਫੌਜਾ ਸਿੰਘ ਜੀ ਹੋਰਾਂ ਦੇ ਕੋਲ, ਅਖੰਡ ਕੀਰਤਨੀ ਜਥੇ ਦੇ ਸਿੰਘਾਂ ਕੋਲੋਂ ਅੰਮ੍ਰਿਤ ਛਕਿਆ। ਸਿਮਰਨ ਵਿੱਚ ਦਿਨ ਰਾਤ ਇੱਕ ਕਰਦਾ ਹੈ, ਬੰਦਗੀ ਦਾ ਤੇ ਨਾਮ ਦਾ ਰਸੀਆ। ਗੁਰੂ ਪਿਆਰ ਤਕਰੀਬਨ 22-23 ਸਾਲ ਦੀ ਉਮਰ ਹੋ ਗਈ, ਸੰਨ 1978 ਆ ਗਿਆ। 1978 ਦੀ ਵਿਸਾਖੀ ਵਾਲੇ ਦਿਨ ਦਾ ਇਸ ਭਾਈ ਸੁਖਦੇਵ ਸਿੰਘ ਦਾ ਵਿਆਹ ਰੱਖਿਆ ਹੋਇਆ ਹੈ। ਉਸੇ ਦਿਨ ਹੀ ਭਾਈ ਸੁਖਦੇਵ ਸਿੰਘ ਬੱਬਰ ਦਾ ਵਿਆਹ ਹੈ ਤੇ ਉਸੇ ਹੀ ਦਿਨ ਵਿਸਾਖੀ ਵਾਲੇ ਦਿਨ 1978 ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਨਿਰੰਕਾਰੀ ਨੇ ਜ਼ਬਰ ਜ਼ੁਲਮ ਦੀ ਇੰਤਹਾ ਕੀਤੀ। ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ। ਉਹ ਸਤਿਗੁਰਾਂ ਦੇ ਸ਼ਾਨ ਦੇ ਖਿਲਾਫ ਬੋਲਦਾ, ਉਹ ਜੋ ਕੂੜ ਪ੍ਰਚਾਰ ਕਰਦਾ, ਉਹਦੇ ਪ੍ਰਚਾਰ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਰੋਕਣ ਗਏ, ਗੁਰਸਿੱਖ ਸਮਝਾਉਣ ਗਏ ਭਾਈ ਫੌਜਾ ਸਿੰਘ ਜੀ ਦੀ ਅਗਵਾਈ ਦੇ ਵਿੱਚ, ਪਰ ਹੰਕਾਰ ਵਿੱਚ ਮੱਤੇ ਹੋਏ ਦਿੱਲੀ ਸਰਕਾਰ ਦੀ ਚੁੱਕ ਤੇ ਦਿੱਲੀ ਸਰਕਾਰ ਤੋਂ ਲਏ ਹਥਿਆਰਾਂ ਦੇ ਹੰਕਾਰ ਦੇ ਵਿੱਚ ਇਸ ਨਿਰੰਕਾਰੀ ਨੇ ਇਹਨਾਂ ਸ਼ਾਂਤਮਈ ਸਿੰਘਾਂ ਦੇ ਉੱਤੇ ਹੱਲਾ ਬੋਲ ਦਿੱਤਾ। ਗੁਰੂ ਪਿਆਰਿਓ 13 ਸਿੰਘ ਸ਼ਹੀਦ ਹੋ ਗਏ, ਤਕਰੀਬਨ 80 ਦੇ ਗਰੀਬ ਜਿਹੜੇ ਸੀ ਗੰਭੀਰ ਫੱਟੜ ਹੋ ਗਏ। ਜਦੋਂ ਭਾਈ ਸੁਖਦੇਵ ਸਿੰਘ ਬੱਬਰ ਇੱਕ ਪਾਸੇ ਵਿਆਹ ਦੀ ਖੁਸ਼ੀ ਸੀ, ਪਰ ਉਸ ਖੁਸ਼ੀ ਨਾਲੋਂ ਵੱਡਾ ਮਨ ਤੇ ਇਹ ਸੱਟ ਵੱਡੀ, ਇਹ ਦੁੱਖ ਹੋਇਆ ਕਿ ਉਹਨਾਂ ਦੇ ਭਰਾਵਾਂ ਤੋਂ ਵੀ ਪਿਆਰੇ ਭਾਈ ਫੌਜਾ ਸਿੰਘ ਜੀ ਉਸ ਵੇਲੇ ਸ਼ਹੀਦ ਹੋ ਗਏ ਤੇ ਦੁਸ਼ਮਣਾਂ ਨੇ ਸਾਡੀ ਇਸ ਪਾਵਨ ਧਰਤੀ ਤੇ ਆ ਕੇ ਹੀ ਸਾਨੂੰ ਵੰਗਾਰਿਆ। ਗੁਰੂ ਪਿਆਰਿਓ, ਇਹ ਜਿਹੜੀ ਗੰਭੀਰ ਸੱਟ ਦਿਲ ਤੇ ਲੱਗੀ, ਇਹਨੇ ਖੂਨ ਨੂੰ ਆਵਾਲਾ ਦਿੱਤਾ ਏ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਪੁੱਤਾਂ ਮਿੱਤਾਂ ਭਾਈਆਂ ਇਹ ਭਰਾਵਾਂ ਤੋਂ ਵੀ ਵੱਧ ਪਿਆਰ ਹੁੰਦਾ ਹੈ ਗੁਰਸਿੱਖਾਂ ਦਾ ਗੁਰਸਿੱਖਾਂ ਦੇ ਨਾਲ। ਪਰ ਜੇ ਅੰਦਰੋਂ ਗੁਰਸਿੱਖੀ ਹੋਵੇ, ਜੇ ਤੁਹਾਡੇ ਅੰਦਰੋਂ ਗੁਰਸਿੱਖੀ ਦੀ ਲਾਗ ਲੱਗੀ ਹੈ, ਤਾਂ ਫਿਰ ਗੁਰਸਿੱਖ ਦਾ ਗੁਰਸਿੱਖ ਦੇ ਨਾਲ ਆਪਣੀ ਜਾਨ ਤੋਂ ਵੀ ਵੱਧ ਪਿਆਰ ਹੁੰਦਾ ਹੈ। ਸੋ ਗੁਰੂ ਪਿਆਰ, ਭਾਈ ਫੌਜਾ ਸਿੰਘ ਜੀ ਦੀ ਸ਼ਹੀਦੀ ਦੇ ਨਾਲ ਹਿਰਦੇ ਦੇ ਵਿੱਚ ਜੋ ਇਨਕਲਾਬ ਦੀ ਚਿਣਗ ਫੁੱਟੀ ਹੈ, ਇਸ ਨੇ ਆਖਰ ਉਹ ਜਿਹੜਾ ਇਨਕਲਾਬ ਲਿਆਉਂਦਾ, ਜਿਹਨੇ ਇੱਕ ਵੱਖਰਾ ਇਤਿਹਾਸ ਲਿਖਿਆ। ਭਾਵੇਂ ਕਿ ਉਸ ਵੇਲੇ ਬਾਦਲ ਸਰਕਾਰ ਸੀ 1978 ਦੇ ਵਿੱਚ, ਪਰ ਕਹਿਣ ਨੂੰ ਪੰਥਕ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਨਿਰੰਕਾਰੀ ਨੂੰ ਅੰਮ੍ਰਿਤਸਰ ਦੀ ਧਰਤੀ ਤੋਂ ਸੁਰੱਖਿਅਤ ਹਰਿਆਣੇ ਤੱਕ ਬਾਦਲ ਨੇ ਪਹੁੰਚਾਇਆ। ਫਿਰ ਉਮਰਾ ਨਗਰ ਦੀ ਗਵਾਹੀ ਦੇ ਆਧਾਰ ਤੇ ਉਹ ਅਦਾਲਤ ਦੇ ਵਿੱਚੋਂ ਵੀ ਬਰੀ ਹੋ ਗਿਆ। ਇਹ ਗੱਲ ਵੱਖਰੀ ਹੈ ਕਿ ਦੁਨਿਆਵੀ ਅਦਾਲਤਾਂ ਨੇ ਉਹਨੂੰ ਬਖਸ਼ ਦਿੱਤਾ, ਪਰ ਭਾਈ ਰਣਜੀਤ ਸਿੰਘ ਜੀ ਹੋਰਾਂ ਨੇ, ਭਾਈ ਕਾਬਲ ਸਿੰਘ ਜੀ ਹੋਰਾਂ ਨੇ, ਇਹਨਾਂ ਨੇ 1980 ਨੂੰ ਜਾਣੀ 2 ਸਾਲ ਤੇ 11 ਦਿਨਾਂ ਬਾਅਦ, ਜਾਣੀ 24 April 1980 ਨੂੰ ਇਸ ਦੋਸ਼ ਨੂੰ ਗੱਡੀ ਚਾੜਿਆ ਦਿੱਲੀ ਵਿਖੇ। ਪਰ ਸਰਕਾਰੀ ਧੱਕੇ ਸ਼ਾਹੀਆਂ ਅਜੇ ਵੀ ਚੱਲ ਰਹੀਆਂ ਨੇ। ਸਮੇਂ ਦੀ ਜੋ ਸੈਂਟਰ ਸਰਕਾਰ ਹੈ, ਉਹਨੇ ਪੰਜਾਬ ਦੀ ਕਠਪੁਤਲੀ ਸਰਕਾਰ ਦੇ ਰਾਹੀਂ ਸਿੱਖਾਂ ਦੇ ਅਕਾ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਇਧਰ ਸਿੰਘਾਂ ਨੇ ਧਰਮ ਯੁੱਧ ਮੋਰਚਾ ਲਾਇਆ ਹੈ, ਪਰ ਲੱਖਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ, ਇਹਦੇ ਬਾਵਜੂਦ ਵੀ ਧੱਕੇ ਸ਼ਾਹੀਆਂ ਨਹੀਂ ਹਟਦੀਆਂ। ਜਿੱਥੇ ਨਿਰੰਕਾਰੀਆਂ ਨੇ ਇਹ ਸਾਨੂੰ ਚੈਲੰਜ ਕਰਕੇ, ਸਿੱਖੀ ਨੂੰ ਚੈਲੰਜ ਕਰਕੇ ਆਖਿਆ ਸੀ, ਉਹ ਨਿਰੰਕਾਰੀ ਗੁਰਬਚਨਾ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ
ਪੰਜ ਪਿਆਰੇ ਸਾਜੇ ਨੇ ਤਾਂ ਮੈਂ ਸੱਤ ਸਿਤਾਰੇ ਜਿਹੜੇ ਸਾਜੇ ਨੇ ਤੇ ਉਹਦੇ ਇਕੱਲੇ ਇਕੱਲੇ ਸਿਤਾਰੇ ਨੂੰ ਲੱਭ ਕੇ ਇਹਨਾਂ ਬੱਬਰ ਸ਼ੇਰਾਂ ਨੇ ਮਾਰਿਆ। ਸੋ ਇਹਨਾਂ ਦੋਸ਼ਾਂ ਨੂੰ ਸੋਧਣ ਵਾਸਤੇ ਤੇ ਇਹਨਾਂ ਦਾ ਮੂੰਹ ਭੰਨਣ

ਸਕਦੀ ਸੀ। ਗੁਰੂ ਪਿਆਰ ਪਰ ਇਹਨਾਂ ਨੂੰ ਲੱਗਾ ਕਿ ਸੁਖਦੇਵ ਸਿੰਘ ਬੱਬਰ ਪਾਕਿਸਤਾਨ ਚਲਿਆ ਗਿਆ ਏ, ਪਰ ਉਹ ਉਸ ਦਿਨ ਨਹੀਂ ਸੀ ਜੰਮਿਆ ਕਿ ਉਹ ਮੈਦਾਨ ਵਿੱਚ ਵੀ ਨਿਤਰੇ ਤੇ ਭੱਜ ਕੇ ਮੈਦਾਨ ਛੱਡ ਕੇ ਚਲਿਆ ਜਾਵੇ। ਉਹ ਇਸੇ ਧਰਤੀ ਤੇ ਰਹਿ ਕੇ ਜਿਸ ਧਰਤੀ ਤੇ ਉਸ ਨੇ ਸੰਘਰਸ਼ ਵਿੱਢਿਆ ਤੇ ਜਾਵਰਾਂ ਨੂੰ ਸੁੱਟਣਾ ਸੀ, ਉਸ ਧਰਤੀ ਤੇ ਰਹਿ ਕੇ ਉਸ ਨੇ ਗੁਰੀਲਾ ਯੁੱਧ ਲੜਿਆ ਤੇ ਉਹ ਗੁਰੀਲੇ ਯੁੱਧ ਦਾ ਜਿਹੜਾ ਉਹ ਬਾਦਸ਼ਾਹ ਅਖਵਾਇਆ। ਭਾਈ ਸੁਖਦੇਵ ਸਿੰਘ ਬੱਬਰ ਇੱਕ ਪਾਸੇ ਜਾਵਰ ਸੋਧੇ ਜਾਂਦੇ ਨੇ ਤੇ ਦੂਸਰੇ ਪਾਸੇ ਇਹਨਾਂ ਏਜੰਸੀਆਂ ਨੇ ਤੇ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਕੇ ਉਹ ਬਕਾਇਦਾ ਤੌਰ ਤੇ ਠੇਕੇਦਾਰ ਬਣ ਕੇ ਵਿਚਰਦਾ ਰਿਹਾ। ਉਹਨੇ ਢਲਵਾਂ ਵਾਲਾ ਪੁਲ ਜਿਹੜਾ ਬਿਆਸ ਦਰਿਆ ਨੇ ਉਡਾ ਦਿੱਤਾ ਸੀ ਹੜ੍ਹ ਦੇ ਵਿੱਚ, ਰੇਲਵੇ ਟਰੈਕ ਉੱਤੇ ਬਣਿਆ ਉਹ ਪੁਲ ਸਰਕਾਰ ਤੋਂ ਠੇਕਾ ਲੈ ਕੇ ਐਸਾ ਉਸ ਨੇ ਭੇਸ ਵਟਾਇਆ ਕੋਈ ਉਸ ਨੂੰ ਕਿੰਨਾ ਸਮਾਂ ਦਾ ਸਮਝ ਨਹੀਂ ਸਕਿਆ। ਸੋ ਭਾਈ ਸੁਖਦੇਵ ਸਿੰਘ ਦੇ ਹੱਥੀ ਉਹ ਢਲਵਾਂ ਵਾਲਾ ਪੁਲ ਬਣਿਆ। ਆਦਮਪੁਰ ਤੋਂ ਲੈ ਕੇ ਮੇਢੀ ਆਵੇ ਤੱਕ ਜਿਹੜੀ ਨਹਿਰ ਆਉਂਦੀ ਏ, ਇਸ ਨਹਿਰ ਨੂੰ ਪੱਕਿਆ ਕੀਤਾ ਗਿਆ ਉਹਦੇ ਠੇਕੇ ਹੇਠ। ਅਨੇਕਾਂ ਕਾਰਜ ਉਸ ਨੇ ਕੀਤੇ, ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਕੇ ਉਹ ਪਟਿਆਲੇ ਰਹਿੰਦਾ ਰਿਹਾ, ਪਰ ਮੈਦਾਨ ਦੇ ਵਿੱਚ ਗਰੀਲਾ ਯੁੱਧ ਲੜਦਿਆਂ ਹੋਇਆ ਉਹਨੇ ਤਹਿਲਕਾ ਮਚਾਇਆ। ਤੇ ਸਭ ਤੋਂ ਵੱਡੀ ਗੱਲ SYL ਨਹਿਰ, ਜਿਹੜੀ ਕਿ ਜਿਹਨੂੰ ਚਾਲੂ ਕਰਨ ਵਾਸਤੇ ਬਾਦਲਾਂ ਨੇ ਵੀ ਆਪਣਾ ਟਿੱਲ ਲਾਇਆ, ਦਰਬਾਰਾ ਸਾਹਿਬ ਨੇ ਵੀ ਕਾਂਗਰਸ ਦੀ ਸਾਰੀਆਂ ਸਰਕਾਰਾਂ ਨੇ ਉਹਨੂੰ ਚਾਲੂ ਕਰਨ ਵਾਸਤੇ 50 ਕਰੋੜਾਂ ਰੁਪਇਆ ਥੱਪ ਦਿੱਤਾ ਤੇ ਹਾਂ ਕਰਕੇ ਕਿ ਅਸੀਂ ਇਹ ਪਾਣੀ ਜਿਹੜਾ ਚਾਲੂ ਕਰਕੇ ਦੇਵਾਂਗੇ। ਉਸ ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ ਇਸ ਬੱਬਰ ਸ਼ੇਰ ਦੇ ਹੁਕਮ ਦੇ ਨਾਲ ਭਾਈ ਬਲਵਿੰਦਰ ਸਿੰਘ ਜਟਾਣਾ ਹੋਣਾ ਨੇ ਉੱਥੇ ਇੰਜੀਨੀਅਰ ਨੂੰ ਸੋਧ ਕੇ ਤੇ ਉਹ ਕੰਮ ਕਾਰ ਕਰਨ ਵਾਲੇ ਦੋਸਤਾਂ ਨੂੰ ਸੋਧ ਕੇ ਉਸ ਨਹਿਰ ਦਾ ਕੰਮ ਐਸਾ ਰਖਵਾਇਆ ਅੱਜ ਤੱਕ ਵੀ SYL ਨਹਿਰ ਦਾ ਜਿਹੜਾ ਇਹ ਕੰਮ ਚੱਲ ਨਹੀਂ ਸਕਿਆ। ਗੱਲਾਂ ਕਰਨ ਵਾਲੇ ਤਾਂ ਬੜੇ ਨੇ ਪਰ ਇਹ ਬੱਬਰਾਂ ਦੇ ਹਿੱਸੇ ਆਏ। ਗੁਰੂ ਪਿਆਰ ਬਿਆਨ ਦੇ ਬੁੱਟਣ ਨੂੰ ਅੜਾਉਣੇ ਵੱਡੇ ਵੱਡੇ ਕਾਰਜ ਕਰਨੇ ਇਹ ਬੱਬਰਾਂ ਦੇ ਹਿੱਸੇ ਆਏ। ਤੇ ਗੁਰੂ ਪਿਆਰੋ ਆਖਰ ਜਿਹੜੀ ਤਰੀਕ ਨੂੰ ਇਸ ਦਾ ਜਨਮ ਹੋਇਆ ਸੀ 9 ਅਗਸਤ 1955 ਨੂੰ ਜਨਮ ਹੁੰਦਾ ਹੈ ਤੇ 9 ਅਗਸਤ 1992 ਨੂੰ ਇਹ ਬੱਬਰ ਸ਼ੇਰ

ਸ਼ੋ ਕੀਤਾ ਗਿਆ ਸਾਹਨੇਵਾਲ ਦੇ ਵਿੱਚ ਕਿ ਉਹਨਾਂ ਨੂੰ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਹੈ। ਕਹਾਣੀ ਜਿਹੜੀ ਹੈ ਉਹ ਕੁਝ ਹੋਰ ਸੀ, ਦਰਸਾਈ ਕੁਝ ਹੋਰ ਗਈ, ਸਮਾਂ ਬਹੁਤ ਜ਼ਿਆਦਾ ਹੋ ਗਿਆ, ਇਸ ਲਈ ਇੱਥੇ ਹੀ ਖਿਮਾ ਦੇ ਜਾ ਚੁੱਕਾ। ਇਤਿਹਾਸ ਸੁਣਾਉਂਦੇ ਅਣਗਿਣਤ ਭੁੱਲਾਂ ਹੋ ਗਈਆਂ ਹੋਣਗੀਆਂ, ਹੋਈਆਂ ਭੁੱਲਾਂ ਚੁੱਕਣ ਦੀ ਮਾਫ਼ੀ ਸਾਹਿਬੀ ਦੇ ਚਰਨਾਂ 'ਚ ਅਰਦਾਸ ਕਰਿਓ। ਸਤਿਗੁਰੂ ਜੀ ਅੱਗੋਂ ਤੋਂ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਦੀ ਸੇਵਾ ਕਰਵਾ ਲੈਣ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ, ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ। ਆਓ ਗੁਰੂ ਪਿਆਰਿਓ, ਹੁਣ ਆਪਾਂ ਮਿਲ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਹੋਵੋ ਸਾਵਧਾਨ, ਇਕਾਗਰ ਚਿੱਤ ਹੋ ਕੇ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਸਿਦਕ ਕੇਸਾਂ ਸੁਹਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ ਜੋ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਮ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਕੀਰਤਨ ਸੱਚੇ ਪਾਤਸ਼ਾਹ ਉਪਰੰਤ ਢਾਡੀ ਸਿੰਘਾਂ ਵੱਲੋਂ ਸੱਚੇ ਪਾਤਸ਼ਾਹ ਇਤਿਹਾਸ ਢਾਡੀ ਵਾਰਾਂ ਦਾ ਗਾਇਨ ਕੀਤਾ ਹੈ। ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ, ਕੀਰਤਨ ਕਥਾ, ਇਤਿਹਾਸ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ। ਦਰਕਰ ਦੇ ਪ੍ਰੀਤਵਾਨ ਭਾਈ ਅਮਨਦੀਪ ਸਿੰਘ, ਬੀਬੀ ਲਵਲੀਨ ਕੌਰ, ਜਿਨ੍ਹਾਂ ਨੂੰ ਆਪ ਜੀ ਨੇ ਭਚੰਗੀ ਗੁਰਬਾਜ ਸਿੰਘ ਦੀ ਬਖਸ਼ ਕੀਤੀ ਹੈ, ਆਪ ਦਾ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਜੀ ਭਚੰਗੀ ਸਿੰਘ ਨੂੰ ਗੁਰਸਿੱਖੀ ਨਾਮਦਾਨ, ਚੜ੍ਹਦੀਆਂ ਕਲਾ ਬਖਸ਼ਣੀਆਂ, ਰਹਿਮਤਾਂ ਪ੍ਰਾਥ ਰੱਖਣਾ, ਸੱਚੇ ਪਾਤਸ਼ਾਹ ਵਿਦਿਆ ਦੇ ਦਾਨ, ਗੁਰਮਤ ਦੇ ਦਾਨ ਬਖਸ਼ਣੇ, ਸੱਚੇ ਪਾਤਸ਼ਾਹ ਗੁਰਮਤ ਅਨੁਸਾਰ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੇ, ਤਬ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ, ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਸ਼ਬਦ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਅਤੇ ਇਤਿਹਾਸ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਚਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਆਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਅ ਘਰ ਛਿਅ ਗੁਰ ਛਿਅ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲਨ ਤੇ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ, ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ, ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਣਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਪਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਔਦ ਘਟੈ ਦਿਨ ਸਰਹਿਣਾਰੇ। ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆਏ ਕਰਨਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸਹਿਜਾਂ ਤੇ ਵਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਜੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

はい。

वाहे गुरु वाहे।

ಗುರು. ಹಾ.

Guru

ਗੁਰੂ ਵਾਹਿ।

Guru. Hi, Guru. Hi, Guru. Hi.

குரு.

Hi, Guru. Hi, Guru.

ಬೆಂಗಳೂರು

Ah, Guru. Ah.

Vai Guru Vai

Vai.

Vai Guru, Vai Guru, Vai Guru.

Guru, Vai Guru, Vai Guru, Vai Guru.

Vaheguru. Vaheguru. Vaheguru. Vaheguru. Vaheguru.

0: Guru.
1: Why?
0: Guru. Why? Guru. Why? Guru. Why? Guru.

वाहेगुरु वाहेगुरु वाहेगुरु वाहेगुरु।

0: गुरु वाहे गुरु वाहे गुरु वाहे वाहे गुरु वाहे
1: गुरु
0: वाहे।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Why, Guru?

Guru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: Guru.
1: Guru.
0: Guru.
1: Guru.

ਪਿਆਰਾ ਆਉ ਤਿਸ ਪਹਿ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲਿਹ

ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਗਾਵੇ ਜੇ ਮਾਰ ਗਿਆ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਵਿਘਨ ਜਨ ਜੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲਕਬੂ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਇਨ ਕੋਸਾ ਡੰਡੇ ਮਹਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਨੋ ਹਰ ਕਾ ਨਾਮ ਤੇ ਨਾਲ ਪਛਾਣ ਅੰਮ੍ਰਿਤ ਵਰਕੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ਨਾਏ ਵਿਜੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਟ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤਰੇ ਦਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਵਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਾਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਏ ਸ਼ਲੋਕ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਭ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਖਿਆਨ ਯੋਗ

ਹਰ ਕੇ ਨਾਮ ਸੰਸਰ ਕਛੁ ਨਾਹੈ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ, ਮਨ ਕਾਮਨਾ ਤੀਰਥ ਦੇ ਛੁਟੇ, ਗੁਰੁ ਘੁਮਾਨ ਨਮੰਤੇ ਹੁਟੇ। ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮੈਲ ਨ ਤੰਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨ ਵਿਖਿਆ ਟਰੇ, ਜਲ ਤੋਵੇ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਬਹੁ ਸਿਆਣ ਜਮਕਾ ਭਉ ਵਿਆਪੇ, ਅਣਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ। ਪੇਖ ਅਨੇਕ ਅਗਨ ਨੇ ਬੁਝੇ, ਕੋਟ ਭਾਵ ਦਰਗੈ ਨੇ ਸਜੈ, ਛੂਟ ਸੁਨਾਹੀ ਉਪਿਆਲ, ਮੋਹ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾ ਨੇ, ਗੋਬਿੰਦ ਭਜਨ ਬਿਨ ਤਿਲੀ ਮਾਨੇ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ ਸੁਭਾਏ। ਜਿਨ੍ਹਾਂ ਕੀ ਸੇਵਾ ਲਾਗੇ ਜੇ ਕਵੇ, ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਹੋਮੇ ਸ਼ੋਰੇ, ਜੇ ਸਾਧ ਜਿਨ੍ਹਾਂ ਕੀ ਸਰਨੀ ਪਰੇ, ਜਿਸ ਜਨ ਕੋ ਬ੍ਰਦਰਸ ਪਿਆ, ਸਾ ਨਾਨਕ ਤਾ ਕੇ ਬਲ ਬਲ ਜਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੇ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸੰਦਿਸ਼ਟੇਤਾ, ਨਾਨਕ ਪਾ ਪੁੰਨੀ ਲੇਪਾ, ਨਿਰਧਨ ਕੋ ਤਨ ਤੇਰੋ, ਨਾਉ ਨਥਾਵੇਂ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾਂ ਕੋ ਦੇਵੋ ਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਕਟਾਂ ਕੇ ਅੰਤਰ ਜਾਮੀ, ਆਪਣੀ ਗਦਮਿਤ ਜਨ ਹੋ ਆਪੇ, ਆਪਣ ਸੰਗ ਆਪ ਪ੍ਰਵਰਾਤੇ, ਤੁਮਰੀ ਉਸਤ ਤੁਮਤੇ ਹੋਏ, ਨਾਨਕ ਅਵ ਨ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰੰਤ ਮਲ ਹਿਰਿਆ, ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ ਰਸਨ ਵਖਾਣੀ, ਸਗਲ ਥਾਨ ਤੇ ਉਤਮ ਥਾਨ, ਨਾਨਕ ਜੇ ਘੱਟ ਵਸੇ ਹਰ ਨਾਮ। ਸਲੋਕ ਨਿਰਗੁਣਿਆ ਰਹਿ ਅਨਿਆ, ਸੋ ਪ੍ਰਭ ਸਦਾ ਸੰਭਾਲ, ਜਿਨਕੀ ਅਤ ਚੀਤ ਰੱਖ, ਨਾਨਕ ਨਿਵੀ ਨਾਲ ਅਸ਼ਟਪਦੀ, ਹਰਮਈਆ ਕੇ ਗੁਣ ਚੇਤ ਪੁਰਾਣੀ, ਕਮਨ ਮੂਲ ਤੇ ਕਮ ਦਿਸ਼ਟਾਨੀ, ਜਿਨ ਤੂੰ ਸਾਸ ਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਧ, ਬਿਰਧ ਭਿਆਉ ਉਪਰ ਸਾਖ ਸਹਿਨ, ਮੁਖ ਭਿਆਉ ਬੈਠ ਕੋ ਦਹਿਨ, ਏ ਨਿਰਗੁਣ ਗੁਣ ਕਛੁ ਨ ਬੂਝੇ, ਬਖਸ਼ ਰਿਓ ਤੋ ਨਾਨਕ ਸੀਜੇ, ਜੇ ਪ੍ਰਸਾਦ ਧਾਰੋ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬਨਤਾ ਸੰਗਸੇ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਦਾਏ ਪਵਨ ਪਾਵਕ ਮੁਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਧ ਬਸਾ, ਦੀਨੇ ਹੱਥ ਪਾਵ ਕਰਨ ਨੇਤਰ, ਰਸਨਾ ਤੇ ਤਿਆਗ ਅਵਰ ਸੰਗ ਰਚਨਾ, ਐਸੇ ਦੋ ਮੜੰਦ ਵਿਆਪੇ, ਨਾਨਕ ਕਾੜ ਲਿਓ ਪ੍ਰਵਿਆਪੇ, ਆਦ ਅੰਤ ਜੋ ਰਾਖਣ ਹਾਰ, ਤੰਸ ਤਿਸੋ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨੋ ਨਿਤ ਪਾਵੇ, ਤਾਂ ਸਿਉ ਮੂੜਾ ਮਨ ਨਹੀਂ ਲਾਵੇ, ਜੋ ਠਾਕਰ ਸਦ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾ ਕੀ ਟਹਿਲ ਪਾਵੇ ਦਰਗਹਿ ਮਾਨ, ਤਿਸੇ ਵਿਸਾਰੇ ਮੁਗਧ ਜਾਣ, ਸਦਾ ਸਦਾ ਉਹ ਭੂਲਣ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆਗ ਗੋਡੀ ਸੰਗਰਚੇ, ਸਾਥ ਛੋੜ ਝੂਠ ਸੰਗ ਮਚੇ, ਜੋ ਛੜਨਾ ਸੋ ਅਸਥਿਰ ਕਰਮਾਨੇ, ਜੋ ਹੋਵਨ ਸੋ ਦੂਰ ਪਰਾਨੇ, ਛੋੜ ਜਾਏ ਤਿਸ ਘਾ ਸ਼ਰਮ ਕਰੇ, ਸੰਗ ਸਾਏ ਤਿਸ ਪਰ ਹਰੇ, ਚੰਦਨ ਲੇਪ ਉਤਾਰੇ ਧੋਏ, ਗਰਤ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਿਤ ਵਿਕਰਾਲ, ਨਾਨਕ ਕਾੜ ਲਿਓ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬਦ ਨਾ ਹੀ ਕਿਸ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੇ ਹਥਾ, ਜਾ ਕੇ ਅੰਤਰ ਵਸੇ ਪ੍ਰਵਿਆਪ, ਨਾਨਕ ਤੇ ਜਨ ਸਹਿ ਸਮਾਧ, ਸੁਣੇ ਅੰਦਾ ਕੈਸੇ ਮਾਰ ਪਾਵੇ, ਕਰ ਕੇ ਲੇ ਹੋਣ ਨਿਭਾਵੇ, ਕਹਾਂ ਬੁਝਾਰਤ ਬੂਝੇ ਡੋਰਾ, ਨਿਸਕਈਏ ਤੋ ਸੰਜੇ ਭੋਰਾ,
कहा विष्ण पद गावे गोंग जतन करे तो वैसुर भंग कह पंगल पर्वत पर भवन नहीं हो तो वह उस गवन करतार करना मैं दीन बेनती करे नानक तुमरी कृपा तरे सांसाई सुहाविन चीत जो बहराई तस्यो प्रीत बलुआ के ग्रह पीतर वसे अंध केल माया रंग से दृढ़ कर माने मने प्रतीत काल न आवे मूड़े चीत बैर विरोध काम क्रोध मोह झूठ विकार महालोत्रो याहू जुगत बिहाने कई जन्म नानक राख लियो आपन कर कर्म तू ठाकर तुम पै अरदास जियो पिंड सब तेरी राज तुम मात पिता हम बारक तेरे तुमरी कृपा में सूख नेरे कोय न जाने तुमरा अंत उच्चे ते उच्चा भगवंत सगल समग्री तुमरे सूत्र धारी तुम ते हो सो आज्ञाकारी तुमरी गत में तुम ही जानी नानक दास सदा कुर्बानी श्लोक देन हार प्रशोड़ के लागे आन सुवाए नानक उन सिजई बिन नावे पत जाए अष्टपदी दस बस तूले पाछे पावे एक बस्त कान विखोड़ गवावे एक भी न दे दस पी हरले तो मूड़ा को कां करे जिस ठाकर से नाही चारा ताको की जे साद नमस्कारा जाके मन लागा प्रमीठा सर्व सूखता हूं मन बूठा जिस जने अपना हुक्म मनाया सर्व थोक नानक तिन पाया अगन साव अपनी देरास खात पीत वरते अंध उलास अपनी अमान कश बौर साव ले अज्ञानी मन रोस करे अपनी प्रतीत आप ही खोवे बौर उसका विश्वास न होवे जिसकी वस्त से आगे रखे प्रभु की आज्ञा माने माथे उसते चौगुण करे निहाल नानक साहेब सदा दयाल अनक भांत माया के हेत सर पर होवत जान अनेत बिरकी छाया सिंह रंग लावे ओ बिनसे ओ मन पछतावे जो दिसे सो चालन हार लपट रे होते अंधंधा मिटाऊ स्यो जो लावे नेह ताको आत न आवे के मन हर के नाम की प्रीत सुखदाई कर कृपा नानक आप लय लाए मिथिया तन तन कुटम सवाया मिथिया हुमे ममता माया मिथिया राज जोवन तन माल मिथिया काम क्रोध विकराल मिथ्या रथ हस्ती असमस्त्रा मिथ्या रंग संग माया पेख हस्ता मिथ्या त्रोह मोह अवमान मिथ्या आप जो पर कर्त गुमान अस्तिर भगत साध की शरण नानक जब जब जीवे हर के चरण मिथ्या सर्वन पर निंदा सुने मिथ्या हस्त पर दर कुहरे मिथ्या नेत्र पेख द पर त्रिया रूपाद मिथ्या रसना भोजन अनुस्वाद मिथ्या चरण पर विकार कुतावे मिथ्या मन पर लोह लुआवे मिथ्या तन नहीं पर पुकारा मिथ्या बास लेद विकारा बिन बूझे मिथ्या सब पै सफल दे नानक हर हर नाम ले मिर्थी साकत की आर जा सच बिना कह होवत सूचा बिथा नाम बिना तने अंध मुख आवत ताके दुर्गंध बिन सिमरन दिन रहन बिरथा बिहाए मेघ बिना ज्यो खेती जाए गोविंद भजन बिन बिरथे सब काम ज्यो कृपन के निरार्थ दाम धन तन ते जन जे घट बिस्यो अर नाओ नानक ताके बल बल जाओ रहत अमर कश्यवर कमावत मानी प्रीत मुखो गण लावत जन हार प्रभु प्रवीन बार पेख न काऊ पीन अप्रभु देस आप ना करे आपत जापत जन्मे मरे जिसके अंतर से निरंकार तिसकी सीख तरे संसार जो तुम पाने तिन प्रभु जाता नानक गुण जन चन प्राता करो बेनती पार ब्रह्म सब जाने अपना किया आपे माने आप है आप आप आप कर आप है आप आप करत नवेरा किसे दूर जनावत किसे बुझावत नेरा उपाप स्यान सगल तेरहत सबके जाने आत्म की रहत जिस पावे तिसले लड़ लाए थान थनंत रिया समाए सो सेवक जिस कृपा करी निमख निमख जप नानक हरी श्लोक काम क्रोध या लोह मोह बिन जाए अमेव नानक प्रशरणागति कर प्रसाद गुरुदेव अष्टपदी जे प्रसाद छत्ती अमृत काए तिस ठाकुर को रख मन माए जे प्रसाद सुगंध तन लावे तिसको सिमृत परम गत पावे जे प्रसाद बसे सुख मंदर
ਤਿਸੇ ਤਿਆਇ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਤਿਆਗ ਕਤਵ ਲਵਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੇ ਮਨ ਆੜ ਪੈਰ ਤਾ ਕਾ ਜਸ ਕੀਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤਰ ਗਏ ਮਾਨ ਪਾਵੇ ਨਾਨਕ ਪਤ ਸਿੱਧੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਿਸ ਕਹਿ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸੋ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾਂ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਤ ਤਿਸੇ ਧਿਆਏ ਤਿਸੇ ਧਿਆਏ ਜੋ ਇਕ ਲਖੇ ਈਆਂ ਉਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਜ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਕੀ ਜਾਤ ਸੋ ਪ੍ਰਭ ਸਦਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਭੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ

ਤੂੰ ਤਾਂ ਸਿਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਸਭ ਜਪ ਸੋਏ, ਆਪ ਜਪਾਏ ਜਪੇ ਸੋ ਨਾਉ, ਆਪ ਗਾ ਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਮਗਾਸ, ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੁ ਨ ਕਿਨਹੁ ਲਇਆ, ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ, ਨਾਨਕ ਇਨ ਕੇ ਕਛੁ ਨ ਹਾਥ। ਸ਼ਲੋਕ ਅਗੰਮ ਗਾਤ ਪਾਰ ਮਮ ਸੋਏ, ਜੋ ਜੋ ਕਹੇ ਸੁਮੁਕਤਾ ਹੋਏ, ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਪਦੀ, ਸਾਧ ਕੇ ਸੰਗ ਮੁਖੋ ਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਟੇ ਸੋ ਗਿਆਨ, ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉਪਰ ਜਤਨ, ਸਾਧ ਕੇ ਮਹਿਮਾ ਬਣਨੇ ਕੌਣ ਪ੍ਰਾਣੀ, ਨਾਨਕ ਸਾਧ ਕੇ ਸੋਭਾ ਪ੍ਰਮਾ ਇਸਮਾਨੀ, ਸਾਧ ਕੇ ਸੰਗ ਅਗੋਚਰ ਮਿਲੇ, ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨ ਕਤੂੰ ਧਾਵੇ, ਸਾਧ ਸੰਗ ਅਸਥਿਤ ਮਨ ਪਾਵੇ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੇ ਸੰਗ ਮਹਾ ਪੁਨੀਤ, ਸਾਧ ਸੰਗ ਕਸਿਓ ਨਹੀਂ ਬੈਰ, ਸਾਧ ਕੇ ਸੰਗ ਨਾ ਬਿਗਾ ਪੈਰ, ਸਾਧ ਕੇ ਸੰਗ ਨਾ ਹੀ ਕੋ ਮੰਦਾ, ਸਾਧ ਸੰਜਾਨੇ ਪਰਮਾਨੰਦਾ, ਸਾਧਕ ਸੰਗ ਨਾ ਹੀ ਉਹ ਧਾਵ, ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧ ਕੇ ਸੰਗ ਨ ਕਬੂ ਧਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕਹਿ ਸੰਗ ਆਜਰ ਸਹਿ, ਸਾਧ ਕਹਿ ਸੰਗ ਵਸੇ ਥਾਨ ਉੱਚੇ, ਸਾਧੂ ਕਹਿ ਸੰਗ ਮਹਿਲ ਪਹੁੰਚੇ, ਸਾਧ ਕਹਿ ਸੰਗ ਦ੍ਰਿੜੇ ਸਭ ਧਰਮ, ਸਾਧ ਕਹਿ ਸੰਗ ਕੇਵਲ ਪਾਰਮ, ਸਾਧ ਕਹਿ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜ ਨਮੀਤ ਕੁਟੰਬ ਨਿਧਾਰੇ, ਸਾਧੂ ਕੈ ਸੰਗ ਸੋਤਨ ਪਾਵੇ, ਜਿਸ ਤਨ ਤੇ ਸਭ ਕੋ ਵਰਸਾਵੇ, ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਵ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀ ਕਿਛ ਕਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧ ਕੇ ਸੰਗ ਕਲੂਕਤਾ ਹਰੇ, ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੇ ਸੰਗ ਯਾਵਾਂ ਸੁਹੇਲਾ, ਸਾਧ ਸੰਗ ਵਿਛੜ ਤਰ ਮੇਲਾ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨ ਮ੍ਰਿਤਾ ਜਾਵੇ ਪਾਰ, ਸਾਧ ਰਿਦ ਵਸੇ ਨਾਨਕ ਉਦਰੇ, ਸਾਧ ਸੁਨ ਰਸੇ, ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਉਂਗਾਓ, ਸਾਧ ਕੇ ਸੰਗ ਨ ਮੰਤੇ ਵਿਸਰੇ, ਸਾਧ ਸੰਗ ਸਰਪਣ ਨਿਸਤਰੇ, ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘਟ ਘਟ ਡੀਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨ ਜਾਣੇ, ਜਿੱਤਾ ਸੁਨੇ ਤੇ ਤਵ ਖਿਆਨੇ, ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚਤੇ ਊਚੀ, ਸਾਧ ਕੀ ਸੋਭਾ ਮੂਚਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭੇਦ ਨਾ ਪਾਈ, ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਨ ਭੇਖੇ ਏਕ ਸਭਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ, ਬ੍ਰਹਮ ਗਿਆਨੀ ਸਦਾ ਨਿਰਲੇਵ, ਜੈਸੇ ਜਲ ਮੈਂ ਕਮਲ ਅਲੇਵ, ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕੈ ਦ੍ਰਿਸ਼ਟਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰ ਜੇ ਜਉ ਵਸਦਾ ਕੋ ਖੋਦੇ ਕੋ ਚੰਦਨ ਲੇ, ਬ੍ਰਹਮ ਗਿਆਨੀ ਕਾ ਹੇ ਗੁਨਾਓ, ਨਾਨਕ ਜਉ ਭਾਵ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੇ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਕਾਸ਼, ਬ੍ਰਹਮ ਜੈਸੇ ਧਾਰੇ ਉਪਰ ਆਕਾਸ਼, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਇ ਮਹਾਨ, ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪੈ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਗਿਰੀਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭੇ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਿਛ ਬੁਰਾ ਨ ਭਇਆ, ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ,
ब्रह्म ज्ञानी का भोजन ज्ञान नान ब्रह्म ज्ञानी का ब्रह्म ध्यान ब्रह्म ज्ञानी एक उपरास ब्रह्म ज्ञानी का नहीं विनाश ब्रह्म ज्ञानी के गरीबी समाहा ब्रह्म ज्ञानी पर उपकार महा ब्रह्म ज्ञानी के ना ही धंधा ब्रह्म ज्ञानी लेता अवत बंदा ब्रह्म ज्ञानी कह वो सो भला ब्रह्म ज्ञानी सबल भला ब्रह्म ज्ञानी संग सगल उधार नान ब्रह्म ज्ञानी जपे सगल संसार ब्रह्म ज्ञानी कह कह रंग ब्रह्म ज्ञानी कह बसे प्रभ संग ब्रह्म ज्ञानी कह नाम आधार ब्रह्म ज्ञानी कह नाम परवार ब्रह्म ज्ञानी सदा सद जागत ब्रह्म ज्ञानी अमृत त्यागत ब्रह्म ज्ञानी कह मन परमानंद ब्रह्म ज्ञानी कह कर सदा आनंद ब्रह्म ज्ञानी सुख साज निवास नान ब्रह्म ज्ञानी का नहीं विनाश ब्रह्म ज्ञानी ब्रह्म का वेता ब्रह्म ज्ञानी एक संगेता ब्रह्म ज्ञानी कह हुए अचंत ब्रह्म ज्ञानी का निर्मल मंत ब्रह्म ज्ञानी जिस करे प्रव्या ब्रह्म ज्ञानी का बड़ प्रताप ब्रह्म ज्ञानी का दस बड़ पागी पाइये ब्रह्म ज्ञानी को मल मल जाइये ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत ना है ब्रह्म ज्ञानी कह सकल मन माहे ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कथन जायद आखिर ब्रह्म ज्ञानी सर्व का ठाकर ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंतना पार ब्रह्म ज्ञानी नानक ब्रह्म ज्ञानी को सदा नमस्कार ब्रह्म ज्ञानी सब सृष्टि का करता ब्रह्म ज्ञानी सत जीवे नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी या नाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी श्लोक उदारे जो अंतर नाम सर्व में पेखे भगवान निमख निमख ठाकर नमस्कारे नानक ओआ परस सगल निस्तारे अष्टपदी मिथ्या नाही रसना परस मन में प्रीत निरंजन दर्श पर त्रिया रूप न पेखे नेत्र साधगी टैल संत संगेत करन ना सुने काउ की निंदा सबते जाने आपस को मंदा गुर प्रसाद बिख्या पर हरे मन की वास मन ते टरे इंद्री जत पंच लोक ते रहत नानक कोट मदे को ऐसा परस वैष्णव सो जिस उपर सो प्रसन्न विष्ण की माया ते होए भिन्न कर्म करत होवे न कर्म तिस वैष्णव का निर्मल धर्म काउ फल की ईशा नहीं बाचे केवल भगत कीर्तन संग्राचे मंत्र अंतर सिमरन गोपाल सभी उपर होवत कृपाल आप दृढ़े अवराह नाम जपावे नानको वैष्णव परम गत पावे भगवती भगवंत भगत का रंग सगल त्यागे दुष्का संग मन ते विनसे सगला भरम कर पूजे सगल पार ब्रह्म साध संग पापा मल खोवे तिस भगवती कीमत उत्तम होवे भगवंत की डायल करे नितनीत मंतने हरपे बिशन प्रीत हर के चरण हृदय सावे नानक ऐसा भगवती भगवंत को पावे सो पंडित जो मन प्रबोधे राम नाम आत्म सोधे राम नाम सार रस पीवे उस पंडित के उपदेश जा जीवे हर की कथा हरदेव सावे सो पंडित पे जो नावे वेद प्राण स्मृत बूझे मूल सुख में जाने अस्तूल चौवरना को दे उपदेश नानक उस पंडित को सदा देश बीज मंत्र सर्व को ज्ञान चौवरना में जपे को नाम जो जो जपे तिसकी गत होए साध संग पावे जन को होए कर कृपा अंतर उधारे पस प्रेत मुक्त पात्र को तारे सर्व रोग का औखद नाम कल्याण रूप मंगल गुण गाम काहू जुगत किते ना पाइये धर्म नानक तिस मिले जिस लिखिया तुर कर्म जिसका मन पार का निवास तिसका नाम सत राम दास आत्म राम तिस नदरी आया दास दसंतन पाए तिन पाया सदा निक निकट हर जान सो दास दर गए प्रवान अपने दास को आप कृपा करे तिस दास को सब सो जी परे सगल संग आत्म उदास ऐसी जुगत नानक राम दास प्रभ की आज्ञा आत्म ही तावे जीवन मुक्त सो कावे तैसा हरख तैसा सोग सदा आनंद तै नहीं मजोग तैसा स्वर्ण तैसी उस माटी तैसा अमृत तैसी बिखाटी तैसा मान तैसा अपमान तैसा रंग तैसा रजान
जो वरताए साए जुगत नानक हो पुर कहिए जीवन मुक्त पार ब्रह्म के सगले ठाओ जे जिद कर राखे तै सत नाओ आपे करण करावन जो प्रभ पावे सोई पुन होग पसरियो आप होए अनंत तरंग लखन जाए पार ब्रह्म कै संग ज्यो जल में जल आए खटाना त्यों ज्योति संग जो सुमन पसरियो आप होए अनंत तरंग लखे न जाए पार ब्रह्म कै रंग जैसी मध्य तैसा प्रगास पार ब्रह्म करता अविनाश सदा सदा सदा दयाल सिमर सिमर नानक पै निहाल श्लोक उस्तत करे नेक जन अंत ना परावार नानक रचना प्रवरची बावदे अनक प्रकार अष्टपदी कई कोट होए पुजारी कई कोट चार व्यवहारी कई कोट पै तीर्थवासी कई कोट बन परमे उदासी कई कोट वेद के स्रोते कई कोट तपीसर होते कई कोट आत्म ध्यान धारे कई कोट कवका विचारे कई कोट नवतन नाम त्यावे नानक करते का अंत न पावे कई कोट पै अभिमानी कई कोट अंध ज्ञानी कई कोट कृपन कठोर कई कोट पैगातम निकोर कई कोट पर दर्व को हिरे कई कोट पर दुख न करे कई कोट माया शरमाए कई कोट पर देश प्रमाए जिज जिद लावो तित तित लगना नानक करते की जाने करता रचना कई कोट सति जति जोगी कई कोट राज रस भोगी कई कोट पंखी सर्वो पाए कई कोट पात्र बिरख निभ जाए कई कोट पौन पानी वे संतर कई कोट देश भू मंडल कई कोट ससियर सूर नकत्र कई कोट देव दान विंदर सर शतर सर्व समग्री अपने सूत तारे नान जिस पावे तिस तिस निस्तारे कई कोट राज ताम सात कई कोट वेद प्राण सिमर तर सास्त कई कोट किए रतन समंद कई कोट नाना प्रकार जंत कई कोट किए चिर जीवे कई कोट गिरी मेर स्वर्ण थीवे कई कोट जख किन्नर पिशाच कई कोट भूत प्रे सुकर मेघा सब ते नेरे सबों ते दूर नानक आप लिप्त रिया भरपूर कई कोट पताल के वासी कई कोट नरक सुरन वासी कई कोट जन्मे जीवे मरे कई कोट बोजोनी फिरे कई कोट बैठती काए कई कोट काले थक पाए कई कोट किए तनवंत कई कोट माया में चिंत जय जय पाणा तै तै राखे नान सबके प्रभ कहते कई कोट पै बैरागी राम नाम संग तिन लागी कई कोट प्रभ को खोजंते आत्म में पार ब्रह्म लहंते कई कोट दर्शन प्रप्यास तिन को मिलियो प्रभ अविनाश कई कोट मांगे सत्संग पार ब्रह्म तिन लागा रंग जिनको होए आप सो प्रसन्न नानक ते जन सदा धन धन कई कोट खाणी अरखंड कई कोट आकाश ब्रह्मंड कई कोट होए अवतार कई जोत कीनो विस्तार कई बार पसरे बसार सदा सदा एक एक अंकार कई कोट कीने वाद प्रभते हुए ब्रह्मा समाज ताका अंत न जाने कोय आपे आप नानक प्रसोए कई कोट पार ब्रह्म के राज तेने उपते आत्म प्रकाश कई कोट तत के बेते सदा निहारे को नेत्रे कई कोट नाम रस पीवे अमर पे सद सदी जीवे कई कोट नाम गुंगावे आत्म रस सह समावे अपने जन को सा सा सुमारे नानक वे परमेश्वर के प्यारे श्लोक कारण कारण प्रवे कह दूसर नाही कोए नानक तिस बलियाल ने जल थल मैयल सोए अष्टपदी करण करावन करने जो जो तिस भावे सोई हो किनमें थाबु थापन हारा अंत नहीं किश पारा वारा हुक्मे धार अधर रहावे हुक्मे उपजे हुक्म समावे हुक्मे उच नीच व्यवहार हुक्मे अनकरंग प्रकार कर कर देखे अपनी वड्याई नान सब मेरा समाई प्रभ पावे मानु गद पावे प्रभ पावे ता पात्र त्रावे प्रभ पावे बिन सास ते राखे प्रभ पावे ता हर गुण भाखे प्रभ पावे ता पते उधारे आप करे आपन विचारे दुआ सरिया का आप स्वामी खेले विकसे अंतर जामी जो पावे सो कार करावे नानक दृष्टि अवर न आवे कहो मनुख ते क्या होए आवे जो तुझ भावे सोई करावे इसके हाथ होए ता सब कुछ ले जो तुझ भावे सोई करे
ਅਣ ਜਾਣਦ ਵਿਖਿਆ ਮੈਂ ਰਚੇ ਜੇ ਜਾਣਦੇ ਆਪਣਾ ਬਚੇ ਭਰਮੈ ਪੂਲਾ ਦੈ ਦਿਸਤਾਵੇ ਨੇ ਘੁਮਾਏ ਚਾਰ ਕੁੰਠ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਏ ਜਾ ਕਾ ਦ੍ਰਿਸ਼ ਕਛੂ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਗਣੇ ਜਗਦੀਸ਼ ਜਿਉ ਪਿੰਡ ਸਭ ਦਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਏ ਨਾਨਕ ਜੀਵੈ ਦੇਖ ਵਡਾਏ ਇਸ ਕਾ ਬਲ ਨਾ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਪੁੰਤੀਓ ਹੋ ਕਬੂ ਉਚ ਨੀਚ ਮੈਂ ਵਸੇ ਕਬੂ ਹੋਰ ਸੋਗ ਹਰ ਕਰੰਗ ਅਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਬਕਾਸ ਪਿਆਰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਣਹਾਰ ਕਬੂ ਨ੍ਰਿਤ ਕਰੇ ਬੋ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋਤਰਵਾਲ ਕਬੂ ਹੋਏ ਬਹਿ ਬਡਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਅਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤਵੀਰੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਿਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਧਰ ਤੀਰਥ ਇਸ਼ਨਾਨ ਕਬੂ ਸਿਰ ਸਾਧ ਗਿਆਨ ਕਬੂ ਕੀਟ ਹਸ ਪਤੰਗ ਵੇ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜੋ ਸੁਹਾਗੀ ਦਿਖਾਵੇ ਜਿਉ ਪ੍ਰਭ ਭਾਵੇ ਤਿਵੇ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਨ ਕੋਏ ਕਬੂ ਸਾਧ ਸੰਗ ਦਿਓ ਪਾਵੇ ਉਸ ਸਥਾਨ ਤੇ ਬਹੁ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮੰਤਨ ਨਾਮ ਰਤੇ ਕਰੰਗ ਸਦਾ ਉਸੇ ਪਾਰਮ ਕੈ ਸੰਗ ਜਿਉਂ ਜਲ ਮੈਂ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋ ਸੁਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਲੇ ਅਸ਼ਪਦੀ ਜਿਸਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋ ਸੁਆਨ ਜੋ ਜਾਣੇ ਮੈਂ ਜੋ ਬਨਵੰਤ ਸੋ ਉਤਵਿਸ਼ਟਾ ਕਾ ਜਨਤੇ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੇ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੇ ਘੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖਬਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਕ ਉਪਰ ਕਰਿਆਸ ਪਲ ਭੀਤਰ ਤਾਕਾ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਵੇ ਹੋਏ ਜਾਏ ਪੁਸ਼ਮੰਤ ਕਿਸੇ ਨ ਵਧੇ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੇ ਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਹ ਧਾਰੇ ਸਰਮ ਭਾਵੇ ਸਗਲੇ ਵਿਰਤਾਰੇ ਅਨਕ ਤਪੱਸਿਆ ਕਰੇ ਅੰਕਾਰ ਨਰਕ ਸੁਰੂ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਦੇ ਕਛ ਹੋਏ ਤਬ ਇਸ ਕੋ ਸੁਗੁਨਾਏ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਰ ਤਬਲਾ ਨੇ ਚਲਨਾਏ ਚੀਤ ਜਬ ਲਗ ਮੋਹ ਮਗਨ ਸੰਮਾਏ ਤਬਲਾ ਧਰਮ ਨਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋਂ ਝੂਟੇ ਸਹਿਸ ਖੱਟੇ ਲੱਕੋੜ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨੁਭੋ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪਖਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰ ਬਿਰਥੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਆਰ ਇਸ ਕੇ ਹਾਥ ਕਾ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪਸ ਹੋਏ ਜੋ ਸ਼ਕੀਨੋ ਸੋ ਆਪਣੇ ਰੰਗ ਸਭ ਦੇ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਵਸੇ ਆਵੇ ਨਾ ਜਾਏ ਨਾਨ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਨ ਵਿਸਤਾਰ ਸਭ ਕਿਸ ਕਾਹੋ ਕਰਨੇ ਹਾਰ ਉਸਦੇ ਭੈਣ ਕਹੋ ਕਿਸ ਹੋਏ ਦਾਨ ਤਨੰਤਰ ਏਕੈ ਸੋਏ ਆਪਣੇ ਚਲਦੇ ਆਪ ਕਰਨੇ ਆਰ ਕੌਤਕ ਕਰੇ ਰੰਗ ਭਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸਤ ਸਭ ਕੀਨਾ
ਕੋੜ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਆ ਸੁੰਦਰ ਆ ਪਾਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਕਰ ਸੁਣੀ ਸਰਵ ਮੁਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਸਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੌਰ ਬੌਰ ਅਵਤਾਰ ਅਸ਼ਪਦੀ ਸੰਤ ਕੇ ਦੁਖਨ ਆਰ ਜਾ ਘਟੇ ਸੰਤ ਕੇ ਦੁਖਨ ਜਮਤੇ ਨੇ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਗੋ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਭਾਵੇ ਸੰਤਨ ਕੇ ਦੁਖਨ ਕਾਗਜਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚਲੇ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੇ ਤਾਂ ਹੋਏ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਆਏ ਸੰਤ ਕਾ ਨਿੰਦਕ ਖੰਡਕ ਨ ਪਾਏ ਸੰਤ ਕਾ ਨਿੰਦਕ ਮਾਤ ਯਾਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਹੋ ਸਰਵਰੋਗ ਸੰਤ ਕੇ ਨਿੰਦਕ ਹੋ ਸਦਾ ਵਿਯੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੇ ਤੇ ਸੰਤ ਕਾ ਦੁਖੀ ਕਿਸੇ ਕਾ ਨਹੀਂ ਮੈਂ ਤੇ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨ ਸੁਖ ਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਡਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਤ ਬੀਜ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਥਾ ਜਿਉ ਸਾਸ ਬਣਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਣ ਵੀ ਜਾਪੇ ਹੀ ਖਾਏ ਸੰਤ ਕੇ ਦੁਖੀ ਕੋ ਆਪਣ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਵਾਰ ਸੰਤ ਕਾ ਦੁਖੀ ਓ ਬਿਲਾਏ ਜਿਉ ਜਲ ਬਿਹੂਨ ਮਛਲੀ ਤਰਬਲਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਵ ਕੀ ਤਨ ਨਹੀਂ ਤਰਾਪੇ ਸੰਤ ਕਾ ਦੁਖੀ ਛੁਟੇ ਅਕੇਲਾ ਜਿਉ ਬਾੜ ਖੇਤ ਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕੈਤ ਕਿਰਤ ਨਿੰਦ ਕਾ ਤੁਰੀ ਪਿਆ ਨਾਨਕ ਜੋਤਿ ਭਾਵੇ ਸੋਈ ਥੀ ਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈ ਹੈ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਤਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਜ ਧਿਆਵੋ ਸਾਸ ਕਰਾ ਸਭ ਕੁਝ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਆਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸ਼ਲੋਕ ਤਜ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਏ ਹੇ ਕਾ ਸਰ ਮਨ ਰੱਖੋ ਨਾਨਕ ਦੂਪ ਭਰਮ ਪੋ ਜਾਏ ਅਸ਼ਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਹਾਨ ਦੇਵਨ ਕੋ ਏਕ ਹੈ ਭਗਵਾਨ ਜਿਸਕੇ ਦੀਏ ਰਹਿ ਅਗਾਏ ਬੋਰ ਨ ਤਿਸ ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਜਨਾਈ ਹਾਥ ਦਿਸਕਾ ਹੁਕਮ ਸੁਕੋਏ ਦਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪਰ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਕਾਰ ਕਰਮ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਾਸੁ ਵੇਲਾ ਕਰ ਲੈ ਜੀਓ ਨੈਨੋ ਪੇਕ ਠਾਕਰ ਕਾ ਰੰਗ ਸਾਧਸੰਗ ਬਿਨਸੇ ਸਤਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਭਾਵ ਜਪੀਏ ਹਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਮੜ ਬਾਗੀ ਤੇ ਜਨ ਜਗ ਮਾਏ ਸਦਾ ਹਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਹੇ ਦੁਦ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸਕੀ ਜਾਨੋ ਤਿਸਨਾ ਬੁਝੇ ਸਾਧ ਸੰਗ ਹਰ ਹਰ ਜਿਸਕਾ ਸਰਵ ਰੋਗ ਤੇ ਅਰਜਨ ਰਹਿ ਤੇ ਅੰਦਨ ਕੀਰਤਨ ਕੇਵਲ ਵਖਿਆਣ ਕਿਸਤ ਮੈਂ ਸੋਈ ਨਿਰਵਾਣ
ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕਟੀਏ ਜਮਕੀ ਪਾਸਾ ਪਾਰ ਨਮਕੀ ਜਿਸ ਮਨ ਭੂਖ ਨਾਨਕ ਤਿਸ ਨ ਲਾਗੇ ਦੁਖ ਜਿਸ ਕੋ ਹਰ ਪਰ ਮਨ ਚਿਤਾਵੇ ਸੋ ਸੰਸੋਹਿਲਾ ਨਹੀਂ ਡਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸੇ ਡਰੇ ਜੈਸਾ ਸਤ ਹੈ ਸਤਿ ਇਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਸੀ ਜਿਆ ਗੁਰਪ੍ਰਸਾਦ ਦਾ ਸਭ ਜੈ ਜਬ ਦੇਖੋ ਤਾਂ ਸੋ ਕਿਸ ਮੂਰ ਨਾਨਕ ਸੋ ਸੁਖਮ ਸੋਈ ਅਸੂਰ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਣ ਚਲਦੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨ ਜੁਗਤ ਰਸਥਾਪਿਓ ਥਾਵ ਅਵਨਾਸੀ ਨਾਹੀ ਕਿਸ ਖੰਡ ਧਾਨ ਧਾਰਿਓ ਬ੍ਰਹਿਮੰਡ ਲਖ ਭੇਵ ਪੁਰ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜੈਨ ਪ੍ਰਭ ਜਾਤਾ ਸੋ ਸੋਭਾ ਬੰਦ ਸਗ ਸੰਸਾਰ ਉਦਰੇਤਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਸਾਰਣੇ ਆਪੇ ਮੇਲ ਲਏ ਕਿਰਪਾਲ ਗੁਰ ਕਾ ਸਬਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਵਡਪਾ ਗਏ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖੋ ਉਤਮ ਕਰਮਾਨ ਜੋ ਕਿਸ ਕਰੇ ਸੋ ਪ੍ਰਭ ਕੇ ਰੰਗ ਸਦਾ ਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਧ ਐਸਾ ਦਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਾਏ ਆਪਸਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਹਾਰ ਅਸ਼ਪਦੀ ਟੁੱਟੀ ਗਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਦੇ ਬਿਰਥਾ ਕੋਈ ਨਾਏ ਰੇ ਮਨ ਮੇਰੇ ਸਦਾ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀ ਆਕਸ਼ ਨ ਹੋਏ ਜੇ ਸੋ ਪ੍ਰਾਨੀ ਲੁਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਹਰ ਨਾਮ ਰੂਪ ਬੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਿਲ ਕਟ ਸੋਏ ਤਿਨ ਬੰਤਾ ਹੋਏ ਕਿਆ ਕੋ ਗਰਬੇ ਜਾਂ ਸਭ ਕੇ ਤਿਸਕਾ ਦੀਆ ਦਰਬੇ ਹਰ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਮੈਂ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉ ਪਾਖਾਣ ਨਾਵ ਚੜਤਰੇ ਪੁਰਾਣੇ ਗੁਰ ਚੜਨ ਲਗਤ ਨਿਸਤਰੇ ਜਿਉ ਅੰਧਕਾਰ ਦੀ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿਨ ਸੰਦਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਏ ਬਿਨ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਜਤਾਰ ਜੋਸ਼ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਵਸਤਾਈ ਤੇਰੇ ਸੰਗ ਲਪਟ ਰਿਓ ਰਸਲੋ ਬੀ ਪਤੰਗ ਰਾਮ ਨਾਮ ਜਪ ਫਿਰਦੇ ਮਾਏ ਨਾਨਕ ਪਸੇ ਤੀਗਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਿਰਪਾਇਆ ਤਜ ਮਾਨ ਲਿਓ ਮਨਮੋਲ ਰਾਮ ਨਾਮ ਹਿਰਦੇ ਮੈਂ ਧੋ ਲਾਦ ਕੇ ਸੰਤਨ ਸੰਚਾਲ ਅਵਰ ਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਕਹਿ ਸੋਏ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਦ ਬਲਿਆਰੇ ਚੰਨ ਸਾਧ ਕੇ ਧੋਤੇ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈ ਹੈ ਸਾਧ ਸੰਗਾ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅਮਤਰਸ ਚਾਖੇ ਓੜ ਗਈ ਸੰਤੈ ਨਰਾਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੂਖੇ ਕੋ ਦੇਵ ਤੇ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕੁਝ ਤਿਸਕਾ ਉਹ ਕਰਨੇ ਜੋ ਤਿਸ ਮੈਂ ਦੂਸਰ ਅਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰੂ ਕੀ ਪ੍ਰਤੀ ਤੇ ਜਨ ਆਵੇ ਹਰ ਪਰ ਚੀਤ ਭਗਤ ਭਗਤ ਸੁਣੇ ਤੇ ਉਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿ ਸੱਚ ਹਿਰਦੇ ਸਤਮੁਖ ਕਹਿ ਸਾਚੀ ਸਾਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈਗੁਣ ਤੇ ਪ੍ਰਪਿੰਨ ਤਿਸੇ ਬਜਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਪਦੀ ਅਵਨਾਸੀ ਪ੍ਰਮਨ ਮੇਰਾ ਮਾਨ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾ ਕਿਸ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸਜਾਨਾ
ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹਿਬ ਤੇਰੇ ਕੀ ਚੜ੍ਹਨੀ ਪਾਓ ਨਾਨਕ ਹੈ ਮਨ ਅਰਨਾਓ ਮਨਸਾ ਪੂਨ ਸੜਨਾ ਜੋ ਕਰ ਪਾਇਆ ਸੋਈ ਹੋ ਹਰਨ ਪਨ ਜਾਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋ ਹਨ ਰੂਪ ਮੰਗਲ ਸਦ ਜਾ ਕੇ ਸਰਬ ਦੋ ਸੁਨੇਹਾ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮਿਹਨਤ ਬੀਸਰ ਕਿਸਮੇ ਭੋਗੀ ਤਿਆਏ ਤਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤਰ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਉਚਨੀ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰੇ ਕਰੰਗ ਨਾਨਾ ਵਿਦਕੀ ਨੂੰ ਵਿਸਤਾਰ ਪ੍ਰਭ ਨਾਸੀ ਇੱਕ ਅੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਉਪੂਨ ਸਭ ਠਾਏ ਨਾਨਾ ਵਿਦਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲਾ ਘਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਜਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਏ ਵਿਸਵਾਸ ਸਤਨਾਮ ਗੁਰਤੇ ਪਾਈ ਸਤ ਵਚਨ ਸਾਧ ਉਪਦੇਸ਼ ਸਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਪੂਜੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਅਸਰ ਸਤ ਆਪੇ ਜਾਣੇ ਆਪਣੀ ਮਿਤ ਕਰ ਜਿਸਕੇ ਸਿਸ਼ ਸੁਕਰਨੇ ਆ ਰਵਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤਿਸ ਭਾਵੇ ਸੋ ਵਰਤੀ ਆ ਬਿਸਮਨ ਬਿਸਮ ਬਹਿ ਬਿਸਮਾ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਉਹਦਾ ਤੇ ਦੁਖ ਘਟ ਨਾ ਜਾ ਕੇ ਸੰਗ ਤਰੇ ਸੰਸਾਰ ਚ ਜਨ ਕਾ ਸੇਵ ਸੋੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁ ਆਦਿ ਸੱਚ ਹੈ ਬੈ ਸੱਚ ਨਾਨਕ ਹੋਸੀ ਪੈ ਸੱਚ ਅਸਪਰੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵ ਧਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਾਧ ਸਤ ਸਤ ਪ੍ਰਭਕਤ ਹੈ ਸੁਰਤ ਸਤ ਸਤ ਜਸ ਸੁਣਤਾ ਬੂਝਣ ਹਾਰ ਕੋ ਸਤ ਬੂਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਵਟਾਇਆ ਭੈ ਦੇ ਨਿਰਭੋ ਹੋਏ ਵਸਾਨਾ ਜਿਸ ਦੇ ਉਪਜਾ ਤਿਸਮਾਏ ਸਮਾਨਾ ਬਸਤ ਮਾਏ ਲੇ ਬਸਤ ਕੜਾਏ ਤਾ ਕੋ ਭਿੰਨ ਨ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੀ ਪ੍ਰਾਣ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦੇ ਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾ ਕੀ ਗਤਮਤ ਕੋਏ ਨਲਾ ਕੇ ਭਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਦਿਸ ਪਲਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਖੇ ਜਿਸਕਾ ਸਾਹਸ ਨਾ ਕਾਟਦਾ ਅਵਤਾ ਕੋ ਰੱਖ ਦੇ ਭਾਵ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਵਲ ਖੁਡਾਣੀ ਬਾਰ ਬਾਰ ਬਾਰ ਪਰ ਜਪੀਐ ਪੀਐਮ ਤੇ ਮੰਦਨ ਤਰਪੀਐ ਨਾਮ ਰਤਨ ਜਿਨ ਗੁਰੂ ਪਾਇਆ ਤਿਸਕੇ ਸ਼ਬਦ ਨਾਏ ਨਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਾ ਨਾਮ ਕਾ ਸੰਗ ਨਾਮ ਰਸ ਜਮ ਤਿਰਤਾਨੇ ਮੰਤਰ ਨਾਮੇ ਨਾਮ ਸਮਾਨੇ ਉਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋ ਆਹੋ
ਬਹੁਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਹੁਣ ਕਹਿ ਏਕ ਨ ਜਾਣੋ ਆੜ ਪੈਰ ਪ੍ਰਭ ਸੇ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮੰਤ ਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਛਾਤਾ ਸੋ ਜਨ ਸਰ ਧੋਕਾ ਦਾਤਾ ਤਿਸਕੀ ਸਰਨ ਸਰ ਸੁਖ ਪਾਵੇ ਤਿਸਕੇ ਦਸ ਪਾਪ ਮਿਟਾਵੇ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਵਿਰਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਵਚਨੀ ਹਰ ਨਾਮ ਉਜਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰਕੇ ਗ੍ਰਹਿ ਸੇ ਗੁਜਰੇ ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰ ਕਛ ਨਾਮ ਜਨਾਵੇ ਹਰ ਨਾਮ ਹਿਰਦੇ ਸਦਿਆਵੇ ਮਨ ਵੇਚੇ ਸਤਿਗੁਰ ਕੇ ਪਾਰ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੀ ਸਾਹਿਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਵੀ ਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੀ ਹਿਰਦੇ ਹਰ ਨਾਉ ਅਨਗਵਾਰ ਗੁਰ ਕੋ ਬਲ ਜਾਓ ਸਰਬਨਦਾਨ ਜੀ ਕਾ ਦਾਤਾ ਆੜ ਪੈਰ ਪਾਰ ਰੰਗ ਰਾਤਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਇਕ ਆਪ ਨਹੀਂ ਕਿਛ ਪਰਮ ਸਹਿ ਸਿਆਣ ਬਲੇ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਬਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਵਚਨ ਕਰਨ ਨਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕੇ ਉਹ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲੈ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਆਹੂ ਬੋਲ ਨਾ ਪਹੁੰਚਤ ਪ੍ਰਾਣੀ ਗਮ ਗੋਚਰ ਪਰ ਨਿਰਵਾਨੀ ਨਿਰਾਹਰ ਨਿਰਵੈਰ ਸੁਦਾਏ ਤਾਂ ਕਿ ਕੀਮਤ ਕਿੰਨਾ ਨ ਪਾਈ ਅਨਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਵਾਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋਏ ਉਸ ਪ੍ਰਕਾ ਨਾਹੀ ਕਦੇ ਬਿਨਾ ਜਾ ਕੇ ਮਨ ਪਰਟੇ ਗੁਣਤਾ ਸਾੜ ਪੈਰ ਹਲਕਾ ਨਾਮ ਲਏ ਸੱਚ ਉਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖ ਆਰਾਰੇ ਕੰਧ ਕਾਲ ਦੀਪ

ਜਬ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਲ ਸਮਾਏ ਸੋ ਕਿਉਂ ਮਿਸਰੇ ਜੇ ਘਾਲ ਨਾ ਪਾਨੇ ਸੋ ਕਿਉਂ ਮਿਸਰੇ ਜੇ ਕੀਆ ਜਾਣੇ ਸੋ ਕਿਉਂ ਮਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਮਿਸਰੇ ਜੇ ਜੀਵਨ ਜੀਆ ਸੋ ਕਿਉਂ ਮਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਮਿਸਰੇ ਜੇ ਵਿਕਤੇ ਕਾਂਡੇ ਜਨਮ ਜਨਮ ਕਾ ਟੁੱਟਾ ਗਾਂਢੇ ਗੁਰਪੁਰੇ ਤਦੇ ਵਜਾਇਆ ਪ੍ਰਭ ਆਪਣਾ ਨਾਨ ਜੰਤਿਆਇਆ ਸਾਧ ਸੰਤ ਕਰੋ ਕਾਮ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪਣਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਧਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਤ ਨਾਮ ਬੂਡ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੰਤਾ ਸੁਭਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੁਆਓ ਨੇਤਰੋ ਭੇਖ ਦਰਸਕੋ ਏ ਮਨ ਵਿਕਸੇ ਸਾਧ ਚੰਦ ਧੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਸ ਦੀਜਾ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਸਮਾਏ ਪ੍ਰਭ ਬਖਸ਼ਾਨ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਕੋ ਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਤਮ ਨਿਰਗੁਣਿਆ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੰਗਾਏ ਅਨਕਰਾਜ ਭੋਗ ਵੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ

ਨਾਨਕ ਤੇ ਜਨ ਸੋਝੀ ਪਾਏ। ਸੋ ਅੰਤਰ ਸੋ ਬਾਹਰ ਅਨੰਤ ਕਟਕਟ ਵਿਆਪ ਰਿਹਾ ਭਗਵੰਤ ਧਨ ਮਾਇਆ ਆਕਾਸ਼ ਪਿਆਲ ਸਰਵ ਲੋਕ ਪੂਰਨ ਬਿਰਤਪਾਲ ਬਨ ਤਿੰਨ ਪਰਬਤ ਹੈ ਪਾਰ ਬਨ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਦੈ ਦਿਸ ਸਮਾਏ ਦਿਸ ਤੇ ਪਿੰਨੇ ਕੋਠਾਓ ਗੁਰਪ੍ਰਸਾਦ ਨਾਨ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੇ ਦੇਖ ਸਸੇ ਸੂਰ ਨਖੱਤਰ ਮੇ ਇੱਕ ਬਾਣੀ ਪ੍ਰਭਕੀ ਸਭ ਕੋ ਬੋਲੇ ਆਵ ਡੋਲ ਕਬੂਨ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੋਲ ਨ ਪਾਈਐ ਗੁਣੇ ਮੋਹਲ ਸਰਵ ਜੋਤ ਮੇ ਜਗ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨਮੈ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਵਵਿਆਪੀ ਰਾਮ ਸੰਗ ਰਚਨ ਜਨ ਜਾਤਾ ਦਸਗੀਏ ਰਾਇਤ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੋਏ ਸੋ ਇਸ ਗੁਮਾਨੇ ਕਰਨ ਕਰਾਵਨ ਹਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਹੋਈ ਨਾਨ ਦਰਸ਼ਨ ਦੇਖ ਸਭ ਹੋਈ ਆਪ ਸਤਿਗੀਆ ਸਭ ਸਤ ਦਿਸ ਪਰ ਦੇ ਸਗਲੀ ਉਤਪਾਦ ਦਿਸ ਪਾਵੇ ਤਾਂ ਕਰੇ ਵਿਸਥਾਰ ਦਿਸ ਪਾਵੇ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਪਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਾਜੇ ਸੇ ਆਪ ਜਨਾਏ ਨਾਨ ਤੇ ਜਨ ਆਪ ਜਾਏ ਸਰਭੂਤ ਆਪ ਵਰਤਾਰਾ ਸਰਵ ਨੈਣ ਆਪ ਪੇਖਣ ਹਾਰਾ ਸਗਲ ਸਮੱਗਰੀ ਜਾਤਾ ਜਾਕਾ ਤਨਾ ਆਪਣ ਜੈਸਾ ਵੀ ਸੁਣਾ ਆਪਣ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਾਧ ਲਿਪਤ ਹੋ ਰਹੇ ਜੋ ਕਿਛ ਕਹਿਣਾ ਸੋ ਆਪੇ ਗਏ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋ ਸੁਣਾਏ ਬੁਰਾ ਉਰੇ ਕਹੋ ਹੋ ਕਿਨੇ ਕਿਛ ਕਰਾ ਆਪ ਲਾਗਰ ਤੂੰ ਧਾਰਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਜੋਤ ਬੋਧ ਆਪਣ ਸੰਗਰਾਜ ਤਾਂ ਕਿ ਗਤਮਿਤ ਕਹੀ ਨ ਜਾਏ ਦੂਸਰ ਹੋਏ ਤੇ ਸੋ ਜੀ ਪਾਏ ਦਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖੋਇਆ ਮਿਲਾ ਲੈ ਪ੍ਰਸੋਏ ਹੋ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਓ ਜਨ ਕਾ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਕੋ ਬਿੰਦ ਮਨ ਅੰਤਰ ਕੀ ਉਤਰੇ ਚਿੰਨ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰਤਨ ਕੇ ਪਰ ਲਿਓ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਰਸ ਪੀਓ ਚਚੇ ਦਿਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਬਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀ ਲਾਲ ਏ ਰਤਨ ਸੁੰਤ ਕਮਾਵਤ ਹੋਤ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਬਲ ਜੀਵਨ ਸਬਲ ਦਾਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਜੈ ਸ਼ਬਦ ਨਾਦ ਵਾਜੇ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ ਪ੍ਰਟੇ ਗੋਪਾਲ ਮਹਾਨ ਕੈ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸਨ ਜੋ ਸੁਨ ਸੁਣੀ ਆਏ ਕਾ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਪੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪੈ ਗੁਰਦੇ ਪੂਰਨ ਹੋਏ ਸੇਵਕ ਕੀ ਸੇਵ ਆਲ ਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਧਾਰੀ ਨਾਨਕ ਨਿਵੀ ਖੇਪ ਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਭ ਤਾਂ ਨਿਕਾ ਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਭ ਨਿਸ਼ਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹੁ ਨ ਹੋਵੇ ਆਵਨ ਜਾਨ ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਹਿ ਮਤ ਸਗਲ ਦੇਵਦਾਸ ਸੁੰਦਰ ਚਤੁਰ ਤਤਕਾ ਵੇਤਾ ਸੰਦਾਸ ਏਕ ਦਿਸ਼ਟੇਤਾ ਹੇ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਗਮੇ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਅਰਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਹ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਣੇ ਲਾਏ ਪ੍ਰੀਤ ਤੇ ਜਨ ਆਵੇ ਅਰਪਵਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨਮਾਇ ਸਮਾਣੀ ਦੁਖਰੋ ਬਿਨਸੈ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚ ਤਾਂ ਕੀ ਸੋਭਾ ਬਣੀ
नानक ये गुण नाम सुखमनी दुख रोग बिनसे पै भरम साध नाम निर्मलता के कर्म सब ते उचता की शोभा बनी नानक ये गुण नाम सुखमनी। वाहिगुरु जी का खालसा वाहिगुरु जी की फतेह।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ

ਭਰੀਐ ਹੱਥ ਪੈਰ ਧਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੇ ਮਾਹੋ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਹਿ ਕਹਿਨ ਕਤੇਬਾ, ਅਸਲੋ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ, ਗ੍ਰਹਾ ਸੇਤੀ ਮਾਲ ਧਨ, ਕੀੜੇ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰਹਿ। ਅੰਤ ਨਾ ਸਿਫਤੇ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਏ ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ,

ਕੇਈ ਕੇ ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਅੱਖ ਹੈ ਵੇਦ ਪਾਠ ਪੁਰਾਣ ਅੱਖ ਹੈ ਪੜੇ ਕਰਹਿ ਵਖਿਆਣ ਅੱਖ ਹੈ ਬਰਮੇ ਅੱਖ ਹੈ ਇੰਦ ਅੱਖ ਹੈ ਗੋਪੀ ਤੈ ਗੋਵਿੰਦ ਅੱਖ ਹੈ ਈਸਰ ਅੱਖ ਹੈ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਾਨਵ ਅੱਖ ਹੈ ਦੇਵ ਅੱਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਅੱਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਓ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ। ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੈ ਲੋ ਕਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨ ਅੰਤ। ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਪਾਉ ਖੱਲਾ ਅਗਨ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਲ।

ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਵਗੌਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ।

ਆਤਮਾ ਤਨਾ ਜਾਤ ਜਾਕਰ ਜਨਮ ਮਰਨ ਬਿਹੀਨ, ਚੱਕਰ ਬੱਕਰ ਫਿਰੈ ਚੱਤਰ ਚੱਕ, ਮਨ ਹੀ ਪੁਰਤੀਨ, ਲੋਕ ਚੌਧੇ ਕੇ ਬਿਖੈ ਜਗ ਜਾਪਈ ਜਹ ਜਾਪ, ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਹ ਥਾਪ। ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ, ਸਰਵ ਵਿਸਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ, ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ, ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ, ਅੰਗ ਰਾਗ ਨਾਰੰਗ ਜਾ ਕਹਿ ਜਾਤ ਪਾਤਨਾ ਨਾਮ, ਗਰਬ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ, ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ, ਗਰਬ ਗੰਜਨ ਸਰਬ ਭੰਜਨ ਆਦ ਰੂਪ ਅਸੂਤ, ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ, ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ, ਸਰਬ ਸ਼ਾਸਤ੍ਰ ਨਾ ਜਾਣਹੀ ਜਹ ਰੂਪ ਰੰਗ ਅਰੇਖ, ਪਰਮ ਵੇਦ ਪੁਰਾਣ ਜਾ ਕਹਿ ਨੇਥ ਭਾਖਤ ਨਿਤ, ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚਿੱਤ, ਮਧ ਭਾਰ ਛੰਦ ਤਵ ਪ੍ਰਸਾਦ, ਗੁਣਗਨ ਉਦਾਰ ਮਹਿਮਾ ਅਪਾਰ, ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼, ਨਿਸਦਿਨ ਅਨਾਸ ਆ ਜਾਨ ਬਾਹੋ ਸਾਹਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ, ਸਵਈਏ ਸ੍ਰਾਵਗ ਸੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁੱਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖਿਤ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ, ਤੇ ਏਕ ਰਤੀ ਬਿਨ ਏਕ ਰਤੀ ਕੇ, ਮਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕਉ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਵਸੇਖੈ, ਬੇਦ ਪੁਰਾਨ ਕਤੇਬ ਕੁਰਾਨ, ਜਮੀਨ ਜਮਾਨ ਸਬਾਨ ਕੇ ਪੇਖੈ, ਪਾਉਣ ਅਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ, ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ।

ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜ ਜੋ ਕਰਿਹੋ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੋਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਪਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨਾ ਜਾਣਤ।

ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹਿ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ। ਸੰਬਤ ਸਤਰਹ ਸਹਿਸ ਭਣੀਜੈ, ਅਰਧ ਸਹਿਸ ਫੁਨਤੀਨ ਕਹੀਜੈ। ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਧਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੇ, ਮਨ ਵਜੀਆਂ ਵਾਧਾਈਆਂ। ਰਾਗ ਰਤਨ

ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ

ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਧੁੱਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਧੁੱਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨਾ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨਕਾ ਮੋਹ ਤੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸਨੋ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੇ, ਕਹੈ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵਹੋ ਸੰਤ ਪਿਆਰੇ ਓਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹੈ ਨਾਨਕ ਸੁਣਹੋ ਸੰਤ ਹੋ, ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ। ਏ ਅੱਖ ਹੈ ਤਾ ਵੇਖ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੇ ਵਾਲ ਹੋ ਨਿੱਕੇ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ ਨਾ ਸਮਾਣੀ, ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ।

ਧਿਆਵਹੇ। ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ, ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੇ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ, ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲੱਗ ਹੋ, ਹਰਿ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ। ਜੀ ਉਹ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ ਜੀ ਉਹ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ। ਜੀ ਉਹ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਉਹ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣ, ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆ ਜਾਏ, ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ, ਉਹ ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬੱਜ ਹੋ ਤੱਤੈ ਸਾਰ ਨਾ ਜਾਣੀ, ਤੇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਇਹ ਵੱਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੇ, ਜਿਸਨੋ ਆਪਣੇ ਲਿਵ ਲਾਵੇ, ਆਪਣੇ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਇਹ ਵੱਡਦਾਤਾ ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੇ ਜਿਨ੍ਹਾਂ ਲਿਵ ਲਾਗੇ ਤਿਨ ਵਿੱਚੇ ਮਾਇਆ ਪਾਇਆ।
ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਪੀਐ ਵਿੱਚੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਭੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ, ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਣਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਿਹੁ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ, ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ, ਏ ਸਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ, ਸਾਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋਵ ਹੋ ਸਾਚਾ ਸੁਣਨਾ ਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਵ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸਾਚਾ, ਜਿੱਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਦ ਭਾਵਹਿ, ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋਜਨ ਪਾਵਹੇ, ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ, ਅਨੰਦ ਸੁਣਹੋ ਵਡਭਾਗੀ ਉਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਪਾਏ, ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਗੁਰਸ।

ਆਪੇ ਗੁਰ ਵਿੱਚ ਦੇ ਤੁਝੈ ਧਿਆਏ, ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ, ਤੁਧ ਸੇਵਕ ਪੈਜ ਰਖਾਏ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਏ, ਜਿਸ ਤੂੰ ਦੇਹੇ ਸੋਈ ਜਨ ਪਾਏ, ਹੋਰ ਨਿਹਫਲ ਸਭ ਚਤੁਰਾ।

ਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਏ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਏ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ

ਗੁਰ ਮਿਲ ਤ੍ਰਿਪਤ ਅਗਾਈ, ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ, ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੈ ਕੁਦਰਤ ਭਉ ਸੁਖਸਾਰ ਕੁਦਰਤ ਪਾਤਾ ਨਹੀਂ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਪੀਆਂ ਕੁਦਰਤ ਵਧੀਆਂ ਕੁਦਰਤ ਮਾਣਵ ਮਹਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ

ਬਾਅਦ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਰਨ ਪੂਰੇ ਤਾਲਾ ਪਛਾਣੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਣ ਗਾਉਣ ਸੀਗਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਰ ਗਿਆ ਸਗਲ ਜਹਾਨ ਸੇਵਕ ਸੇਵਕ।

ਵਧਾਣੀਆਂ ਗਾ ਪੰਖੀ ਭੌਂਦੀਆਂ ਲੈ ਨਸਾ ਸੋਏ ਚੜ ਭੁਆਈਏ ਜਤ ਨਾਨਕ ਭੌਂਦਿਆਂ ਗੰਤਰੰਤ ਬੰਧਨ ਬੰਧ ਭੁਆਏ ਸੋਏ ਪਏ ਕਿਰਤ ਨੱਚੈ ਸਭ ਪੋਏ ਨੱਚ ਨੱਚ ਹੱਸੈ ਚੱਲੇ।

ਪੰਡਿਤ ਹਿਕਮਤ ਸੁੱਧ ਦਿੰਦੇ। ਮੂਰਖ ਪੰਡਿਤ ਹਿਕਮਤ ਉੱਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਾ ਵਾਵੈ ਮੰਗੈ ਮੁਖ ਦੁਆਰ। ਜਤੀ ਸਦਾਵੈ ਜੋਤ ਨਾ ਜਾਣੈ ਛੱਡ ਦਹੈ ਘਰ ਬਾਰ, ਸਭ ਕੋ ਪੂਰਾ ਪੇ ਹੋਵੈ ਘਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿਛੈ ਪਾਈਐ ਤਾਂ ਨਾਨਕ।

0: ਹਰ ਕਰਤਾ ਸਭ ਕੇ ਜਾਣਦਾ ਸਰੋਗ ਹਰਿ ਦੀਜੈ ਜਿਨਾ ਨਾਨ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰਿ ਨਿਜੈ
1: ਸਲੋਕ ਮਹਲਾ ਪਹਿਲਾ ਗੁਰੂ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨਾ ਜਾਏ ਧੋਤੀ ਟਿੱਕਾ ਦਾ ਜੈ ਵਾਲੀ ਤਾਲ ਮੇ ਸਕਾਈ ਅੰਦਰ ਪੂਜਾ ਪੜੀ ਕਦੇ ਬਸਨ ਦੁਰਗਾ

ਮੱਥਾ ਟੇਕਾ ਤੇੜ ਧੋਤੀ ਖਾਈ ਹੱਥ ਸ੍ਰੀ ਜਗਤ ਕਾ ਸਾਈ ਨੀਰਭਤਰ ਪੈਰ ਹੋਏ ਪ੍ਰਵਾਨ ਮਰੇ ਧਾਨ ਲੈ ਪੂਜਿਆ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕਿਓ ਪਿਕਸਰਾਂ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉਪਰਾ ਬੈਠੇ ਕੂੜਿਆਰ ਮੱਤ ਪਿੱਟੇ ਵੇ ਮੱਤ

0: ਬਾਜਨ ਕੋਈ ਪਹਿਲਾਂ ਪਾਣੀ ਜੀ ਹੈ ਜਿਦਾ ਹਰਿਆ ਸਭ ਕੋਏ ਸੁਤ ਕਿਉਂ ਕਰ ਰੱਖੀਏ ਸੁਤਕ ਪਵੇ ਰਸੋਏ ਨਾਨਕ ਸੁਤਕੇ ਨਾ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ
1: ਮਨ ਕਾ ਸੁਤ ਲੋਭ ਹੈ ਜਿਹਾ ਸੁਤ ਕੂੜਕ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਣ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸ਼ਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਜੋ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਅੱਜ ਸ਼ਨੀਵਾਰ ਅਤੇ ਕੱਲ੍ਹ ਨੂੰ ਐਤਵਾਰ ਦੋ ਦਿਨ ਜੋ ਜੋਹਰੇ ਅਤੇ ਗਤਕੇ ਦੇ ਮੁਕਾਬਲੇ ਹੋ ਰਹੇ ਹਨ, ਪੂਰੇ ਅਮਰੀਕਾ ਤੋਂ ਜੋ ਟੀਮਾਂ ਪਹੁੰਚੀਆਂ ਹਨ, ਬਹੁਤ ਹੀ ਸਿੰਘਾਂ ਨੇ ਮਿਹਨਤ ਕੀਤੀ ਹੈ, ਬੜਾ ਹੀ ਸੋਹਣਾ ਪ੍ਰੋਗਰਾਮ ਹੈ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰੋ, ਨਾਲ ਆਪਣੇ ਬੱਚਿਆਂ ਨੂੰ ਲਿਆਓ ਜੀ। ਸੋ ਇਸ ਸਮੇਂ ਦਾ ਲਾਹਾ ਲਓ, ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਜੋ ਗਤਕੇ ਦੇ ਮੁਕਾਬਲੇ ਹਨ ਉਹ ਸ਼ੁਰੂ ਹੋ ਚੁੱਕੇ ਹਨ ਅਰਦਾਸ ਕਰਕੇ। ਸੋ ਆਪ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰਿਆਂ ਤੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਉਪਰੰਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਜੀ ਨੇ ਨਾਚੀਜ ਸੇਵਾਦਾਰ ਪਾਸੋਂ ਸਰਵਣ ਕੀਤਾ ਹੈ। ਅੱਜ ਦਾ ਇਹ ਪਵਿੱਤਰ ਹੁਕਮਨਾਮਾ ਸਾਹਿਬ

ਪਵਿੱਤਰ ਰਸਨਾ ਤੋਂ ਸੂਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਇਹ ਪਵਿੱਤਰ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 757 ਅਤੇ 758 ਅੰਗ 'ਤੇ ਇਹ ਪਵਿੱਤਰ ਸ਼ਬਦ ਸੁਭਾਏਮਾਨ ਹੈ, ਦਰਜ ਹੈ। ਗੁਰੂ ਸਰੂਪ ਸਾਧ ਸੰਗਤ ਜੀ, ਇਹਦਾ ਭਾਵੇਂ ਸਰਲੇਖ ਅਤੇ ਅਸ਼ਟਪਦੀਆਂ ਹੈ, ਭਾਵ ਅੱਠਾਂ ਅੱਠਾਂ ਪਦਿਆਂ ਵਾਲੇ ਸ਼ਬਦ ਹੈ, ਪਰ ਉਂਝ ਤੁਸੀਂ ਸ਼ਬਦ ਦੇ ਦਰਸ਼ਨ ਕਰੋਗੇ ਤੇ ਇਹ 32 ਪਦਿਆਂ ਦਾ ਸ਼ਬਦ ਹੈ। ਸਾਧ ਸੰਗਤ ਜੀ, ਰਹਾਉ ਵਾਲੇ ਪਦੇ ਨੂੰ ਵੀ ਐਡ ਕਰ ਲਈਏ ਤੇ 33 ਹੋ ਜਾਣਗੇ। ਸੋ ਅਸ਼ਟਪਦੀਆਂ ਤੋਂ ਮੁਰਾਦ ਹੈ ਵੀ ਆਮੂਮਨ ਸ਼ਬਦ ਅੱਠ ਅੱਠ ਪਦਿਆਂ ਦੇ ਨੇ, ਪਰ ਕਿਤੇ ਕਿਤੇ ਇਹ 7 ਵੀ ਹੁੰਦੇ ਨੇ, 10 ਵੀ ਹੁੰਦੇ ਨੇ, ਔਰ ਉਦੋਂ ਜ਼ਿਆਦਾ ਵੀ ਹੁੰਦੇ ਨੇ।

ਇੱਕ ਹੈ ਉਹ ਦੋ ਜਾਂ ਤਿੰਨ ਨਹੀਂ। ਸ਼ਾਮੀ ਮਤਾਂ ਵਿੱਚ, ਯਹੂਦੀਆਂ ਵਿੱਚ, ਇਸਲਾਮ ਵਿੱਚ, ਕ੍ਰਿਸਚਨੈਲਿਟੀ ਵਿੱਚ ਉਹ ਇੱਕ ਖੁਦਾ ਦੀ ਗੱਲ ਤੇ ਕਰਦੇ ਨੇ, ਪਰ ਉਸ ਇੱਕ ਖੁਦਾ ਦੇ ਪੈਰਲਰ ਇੱਕ ਹੋਰ ਤਾਕਤ ਨੂੰ ਉਹ ਸਮਝਦੇ ਨੇ ਵੀ ਭਗਵਾਨ ਤੇ ਹੈ ਪਰ ਭਗਵਾਨ ਦੇ ਮੁਕਾਬਲੇ ਤੇ ਇੱਕ ਸ਼ੈਤਾਨ ਹੈ ਜਿਹੜਾ ਮਨੁੱਖੀ ਮਨ ਨੂੰ ਬਦੀਆਂ ਵਾਲੇ ਪਾਸੇ ਪ੍ਰੇਰਿਤ ਕਰਦਾ ਹੈ। ਉਹਨਾਂ ਦਾ ਇਹ ਮੰਨਣਾ ਹੈ ਵੀ ਇਹ ਸ਼ੈਤਾਨ ਵੀ ਬੜਾ ਤਾਕਤਵਰ ਹੁੰਦਾ। ਜੇ ਵੈਦਿਕ ਮਤਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਤਿੰਨ ਦੇਵਤੇ ਨੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਇੱਕ ਸੰਸਾਰ ਨੂੰ ਪੈਦਾ ਕਰਦਾ ਹੈ, ਇੱਕ ਰਿਜ਼ਕ ਦਿੰਦਾ ਹੈ ਤੇ ਇੱਕ ਸੰਘਾਰ ਕਰਦਾ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਇਹ ਉਹਨਾਂ ਦਾ ਮਤ ਹੈ। ਪਰ ਗੁਰਮਤ ਦਾ ਮਤ ਹੈ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੇ ਫਰਮਾਨ। ਇਹਨਾਂ ਦੀ ਆਪਣੀ ਕੋਈ ਮਰਜ਼ੀ ਨਹੀਂ, ਇਹਨਾਂ ਸਾਰਿਆਂ ਦੇ ਉੱਤੇ ਇੱਕ ਅਕਾਲ ਪੁਰਖ ਦਾ ਕੁੰਡਾ ਹੈ ਜਿਸ ਨੂੰ ਗੁਰਮਤ ਕਹਿੰਦੀ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਇੱਕ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਰਸ ਹੈ, ਲਗਾਤਾਰ ਹੈ। ਭਾਵ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਕਿਉਂਕਿ ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਉਹ ਜਿਹੜਾ ਇੱਕ ਓਅੰਕਾਰ ਹੈ ਉਹ ਪ੍ਰਾਪਤ ਹੁੰਦਾ ਹੈ ਸਤਿਗੁਰ ਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ।

ਆਪ ਵੇਚ ਆਈ। ਮੈਨੂੰ ਕੋਈ ਆਣ ਕੇ ਉਸ ਪ੍ਰੀਤਮ ਪ੍ਰਭੂ ਦੇ ਨਾਲ ਮਿਲਾ ਦੇਵੇ, ਮਿਲਾਪ ਕਰਵਾ ਦੇਵੇ, ਅਕਾਲ ਪੁਰਖ ਜੀ ਦੇ ਦੀਦਾਰ ਬਖਸ਼ਿਸ਼ ਕਰ ਦੇਵੇ, ਹਾਂ ਮੈਂ ਤਿਸ ਪੈ ਉਹਦੇ ਕੋਲ ਆਪ ਵੇਚਾਈ, ਆਪਣਾ ਆਪਾ ਸਮਰਪਿਤ ਕਰ ਦਿਆਂਗਾ, ਆਪਣਾ ਆਪਾ ਵੇਚ ਦਿਆਂਗਾ। ਫਿਰ ਮਹਾਰਾਜ ਦੁਹਰਾ ਕੇ ਸਪਸ਼ਟ ਕਰਦੇ ਨੇ, ਦਰਸ਼ਨ ਹਰ ਦੇਖਣ ਕਹਿ ਤਾਈ। ਹਰੀ ਪ੍ਰਭੂ ਦੇ ਦਰਸ਼ਨ ਕਰਨ ਵਾਸਤੇ, ਵੇਖਣ ਵਾਸਤੇ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਓ। ਜੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੇ ਮੈਨੂੰ ਪੂਰਾ ਸਤਿਗੁਰੂ ਮੇਲ ਦੇ, ਉਹ ਸਤਿਗੁਰੂ ਮੈਨੂੰ ਮੰਤਰ ਦੇ, ਉਪਦੇਸ਼ ਦੇ, ਸ਼ਬਦ ਬਖਸ਼ਿਸ਼ ਕਰੇ ਤੇ ਉਸ ਸ਼ਬਦ ਦੀ ਬਰਕਤ ਨਾਲ ਮੇਰੀ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਏ। ਹੁਣ ਇਹ ਬੜਾ ਬਰੀਕ, ਬੜਾ ਮਹੀਨ ਵਿਸ਼ਾ ਹੈ ਗੁਰਮਤ ਦਾ ਸਮਝਣ ਵਾਲਾ। ਜੀਵ ਆਤਮਾ ਸਾਹਮਣੇ ਪਰਮ ਆਤਮਾ, ਵਿਚਕਾਰ ਗੁਰੂ ਤੇ ਗੁਰੂ ਦਾ ਸ਼ਬਦ। ਪਹਿਲਾਂ ਕਿਤੇ ਜੀਵ ਆਤਮਾ ਦੇ ਅੰਦਰ ਤੜਫ ਪੈਦਾ ਹੁੰਦੀ ਹੈ, ਵੈਰਾਗ ਦੀ ਚੋਟ ਖਾ ਕੇ ਬਿਰਹੋਂ ਦੇ ਤੀਰ ਜਰ ਕੇ, ਤੇ ਇਹ ਪਤਾ ਲੱਗਦਾ ਹੈ ਵੀ ਮੈਂ ਅਸਲ ਵਿੱਚ

ਪਰ ਥੋੜੀ ਜੀ ਛੱਲ ਮਾਰ ਕੇ ਦਰਿਆ ਚੋਂ ਬਾਹਰ ਨਿਕਲ ਕੇ ਟੋਏ ਵਿੱਚ ਡਿੱਗ ਪਿਆ। ਹੁਣ ਮੈਂ ਛੱਪੜੀ ਬਣ ਗਿਆ ਵਾ, ਮੇਰੇ ਵਿੱਚੋਂ ਬਦਬੂ ਆ ਰਹੀ ਏ। ਹੁਣ ਵੀ ਮੈਂ ਆਪਣੇ ਅਸਲੇ ਵਿੱਚ ਵਾਪਸ ਚਲਾ ਜਾ ਤੇ ਮੈਂ ਪਵਿੱਤਰ ਹੋ ਸਕਦਾ ਵਾ। ਜਦੋਂ ਇਹ ਅਹਿਸਾਸ ਹੁੰਦਾ ਏ ਤੇ ਫਿਰ ਜੀਵ ਆਤਮਾ ਦੁਬਾਰਾ ਪਰਮਾਤਮਾ ਵਿੱਚ ਅਭੇਦ ਹੋਣ ਲਈ ਯਤਨਸ਼ੀਲ ਹੋ ਜਾਂਦੀ ਹੈ। ਜਦੋਂ ਜੀਵ ਆਤਮਾ ਅਰਦਾਸ ਕਰਦੀ ਏ, ਤਰਲਾ ਲੈਂਦੀ ਏ, ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਇਸ ਨੂੰ ਆਪਣੇ ਵਿੱਚ ਮਿਲਾਉਣ ਲਈ ਇਹਨੂੰ ਪੂਰਾ ਗੁਰੂ ਮਿਲਾ ਦਿੰਦਾ। ਪਹਿਲਾਂ ਅਕਾਲ ਪੁਰਖ ਦੀ ਨਦਰੇ ਅਨਾਇਤ ਹੁੰਦੀ ਏ, ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਅਕਾਲ ਪੁਰਖ ਨੂੰ ਤਰਸ ਆਉਂਦਾ ਹੈ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਜੀਵ ਆਤਮਾ ਨੂੰ ਗੁਰੂ ਮਿਲਾ ਦਿੰਦਾ। ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਉਹ ਇਹਨੂੰ ਦੀਕਸ਼ਿਤ ਕਰਦਾ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਉਹ ਫਿਰ ਮੰਤਰ ਦਿੰਦਾ, ਸ਼ਬਦ ਦਿੰਦਾ। ਫਿਰ ਦੁਹਰਾ ਦਿਆ, ਇੱਧਰ ਜੀਵ ਆਤਮਾ ਹੈ, ਉਸ ਪਾਰ ਪਰਮ ਆਤਮਾ ਹੈ। ਪਾਰ ਕਰਨ ਵਾਸਤੇ ਪੂਰਾ ਗੁਰੂ ਮਿਲਦਾ ਹੈ ਤੇ ਉਹ ਸ਼ਬਦ ਦੀ ਬੇੜੀ ਵਿੱਚ ਬਿਠਾ ਕੇ ਪਾਰ ਕਰ ਦਿੰਦਾ ਹੈ। ਵਾਹਿਗੁਰੂ ਵਾਹਿਗੁਰੂ, ਇਸ ਨੂੰ ਆਸਾ ਕੀ ਵਾਰ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਨਾਇਆ। ਅਕਾਲ ਪੁਰਖ ਵਾਹਿਗੁਰੂ ਜਦੋਂ ਨਦਰ ਕਰਦਾ ਏ ਤਾਂ ਫਿਰ ਕਿਰਪਾ ਦ੍ਰਿਸ਼ਟੀ ਨਾਲ ਪੂਰੇ ਗੁਰੂ ਦਾ ਮਿਲਾਪ ਬਖਸ਼ਿਸ਼ ਕਰਦਾ। ਇਹ ਜਿੰਦ ਜਿਹੜੀ ਬਹੁਤੇ ਜਨਮਾਂ ਤੋਂ ਭਟਕ ਰਹੀ ਸੀ ਨਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਜਾਂ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ।

ਉਹਦੇ ਤੋਂ ਨਿਸ਼ਾਵਰ ਕਰਦੇ ਆ ਜਿਹੜਾ ਮੈਨੂੰ ਮਲਾਪ ਬਖਸ਼ਿਸ਼ ਕਰਾ ਦੇ। ਤੋ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ। ਜਿਹੜਾ ਮੈਨੂੰ ਸਾਹਿਬ ਦਾ ਪਤਾ ਦੱਸੇ, ਸਾਹਿਬ ਦਾ ਮਲਾਪ ਕਰਾ ਦੇ। ਕਹਿਣ ਲੱਗੇ ਕੀ ਦਿਓਗੇ? ਆਖਣ ਲੱਗੇ ਸੀਸ ਵੱਡੇ ਘਰ ਬੈਸਰ ਦੀਜੈ, ਬਿਨ ਸਿਰ ਸੇਵ ਕਰੀਜੈ। ਮੈਂ ਸਿਰ ਵੱਢ ਕੇ ਉਹਦੇ ਬੈਠਣ ਵਾਸਤੇ ਮੂਹੜਾ ਬਣਾ ਦਿਆਂ, ਬਿਨਾਂ ਸਿਰ ਤੋਂ ਹੀ ਉਹਦੇ ਚਰਨਾਂ 'ਚ ਸੇਵਾ ਕਰਦਾ ਫਿਰਾਂ। ਫਿਰ ਬੇਨਤੀ ਕਰਾਂ ਜੀਵ ਆਤਮਾ ਉੱਧਰ ਪਰਮਾਤਮਾ, ਔਰ ਮਲਾਪ ਕਰਾਉਣ ਵਾਸਤੇ ਗੁਰੂ ਤੇ ਗੁਰੂ ਦਾ ਸ਼ਬਦ। ਨਾਦ ਸਮਾਇਲੋ ਰੇ ਸਤਿਗੁਰ ਭੇਟ ਲੇ ਦੇਵਾ। ਭਗਤ ਨਾਮਦੇਵ ਜੀ ਇਸੇ ਸ਼ਬਦ ਦੀ ਮਾਨੋ ਵਿਆਖਿਆ ਹੈ। ਨਾਦ ਸਮਾਇਲੋ ਰੇ ਸਤਿਗੁਰ ਭੇਟੀ ਲੇ ਦੇਵਾ। ਦੇਵਾ ਸਤਿਗੁਰ ਭੇਟੀ ਲੇ, ਪਹਿਲਾਂ ਮੈਨੂੰ ਦੇਵਾ ਨੇ, ਅਕਾਲ ਪੁਰਖ ਨੇ ਭੇਟੀ ਲਾ ਬਲਾ ਦਿੱਤਾ ਕਿ ਸਤਿਗੁਰੂ ਕਿਰਪਾ ਕਰੇ ਤਾਂ ਸਤਿਗੁਰ ਮਿਲੇ। ਪਹਿਲਾਂ ਉਹ ਕਿਰਪਾ ਕਰਕੇ ਸਤਿਗੁਰੂ ਨੂੰ ਮਿਲਾਉਂਦਾ ਹੈ, ਸਤਿਗੁਰੂ ਫਿਰ ਸ਼ਬਦ ਦੇ ਰਾਹੀਂ ਅਕਾਲ ਪੁਰਖ ਵਿੱਚ ਅਭੇਦ ਕਰਦਾ ਹੈ। ਨਾਦ ਸਮਾਏ ਲੋ ਰੇ ਸਤਿਗੁਰ ਭੇਟ ਲੇ ਦੇਵਾ। ਦੇਵਾ ਮੈਨੇ ਅਕਾਲ ਪੁਰਖ, ਅਕਾਲ ਪੁਰਖ ਨੇ ਮੈਨੂੰ ਸਤਿਗੁਰੂ ਨਾਲ ਮਲਾਪ ਬਖਸ਼ਿਸ਼ ਕਰ ਦਿੱਤਾ, ਪੂਰਾ ਗੁਰੂ ਮਿਲਾ ਦਿੱਤਾ, ਤੇ ਪੂਰੇ ਗੁਰੂ ਦੀ ਕਿਰਪਾ ਨਾਲ ਨਾਦ ਸਮਾਏ ਲੋ ਰੇ ਮੈਂ ਗੁਰੂ ਦੇ ਨਾਦ ਵਿੱਚ ਗੁਰੂ ਦੇ ਸ਼ਬਦ ਰਾਹੀਂ ਮੇਰੀ ਆਤਮਾ ਪਰਮਾਤਮਾ ਵਿੱਚ ਸਮਾ ਗਈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਮੇਰੀ ਉਹ ਅਵਸਥਾ ਬਣ ਗਈ। ਹੁਣ ਜਦੋਂ ਅਕਾਲ ਪੁਰਖ ਨੇ ਪੂਰਾ ਗੁਰੂ ਮਿਲਾਇਆ, ਗੁਰੂ ਦੇ ਮੈਂ ਨਾਦ ਵਿੱਚ ਸਮਾ ਗਿਆ, ਤੇ ਫਿਰ ਮੇਰੇ ਜੀਵਨ ਵਿੱਚ ਕ੍ਰਾਂਤੀ ਆਈ। ਕੀ ਕ੍ਰਾਂਤੀ ਆਈ? ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਹੁਣ ਮੈਂ ਸਾਰੀ ਕਾਇਨਾਤ ਵਿੱਚੋਂ ਹੀ ਮੈਨੂੰ ਉਹਦੇ ਦੀਦਾਰ ਹੁੰਦੇ ਨੇ। ਪਹਿਲਾਂ ਮੈਂ ਤਰਲੇ ਲੈਂਦਾ ਸਾਂ, ਮੈਨੂੰ ਦਰਸ਼ਨ ਕਰਾ ਦਿਓ। ਫਿਰ ਮੈਨੂੰ ਸਮਝ ਆ ਗਈ ਕਿ ਇਹ ਜਿਤਨੇ ਜੀਵ ਤੂੰ ਦੇਖ ਰਿਹਾ ਇਹ ਉਸੇ ਦਾ ਹੀ ਸਰੂਪ ਨੇ, ਇਹਨਾਂ ਦੇ ਦਰਸ਼ਨ ਕਰ। ਇਹੀ ਤੇ ਉਹ ਸਰੂਪ ਨੇ। ਦੇਖੋ ਸੰਗਤ ਜੀ, ਉਸਦੇ ਦੋ ਸਰੂਪ ਨੇ, ਇੱਕ ਨਿਰਗੁਣ ਤੇ ਇੱਕ ਸਰਗੁਣ। ਨਿਰਗੁਣ ਵਿੱਚ ਤੇ ਉਹਦਾ ਕੋਈ ਆਕਾਰ ਹੀ ਨਹੀਂ ਹੈ, ਨਾ ਲੰਬਾਈ ਨਾ ਚੌੜਾਈ ਨਾ ਰੂਪ ਨਾ ਰੰਗ, ਰੂਪ ਨਾ ਰੰਗ ਨਾ ਰੇਖ, ਕਿਛ ਤ੍ਰੇ ਗੁਣ ਤੇ ਪ੍ਰਭ ਭਿੰਨ। ਜਾਂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਰ ਜੇ, ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕੇ। ਹੁਣ ਨਿਰਗੁਣ ਸਰੂਪ ਚ ਉਹਦੇ ਕਿਵੇਂ ਦੀਦਾਰ ਕਰੋਗੇ? ਖਿਮਾ ਕਰਨਾ, ਮੈਨੂੰ ਤੇ ਨਹੀਂ ਸਮਝ ਆਈ। ਗੁਰਬਾਣੀ ਦੀ ਕਥਾ ਕਰਦਿਆਂ ਕਰਦਿਆਂ ਬੁੱਢਾ ਹੋ ਗਿਆ, ਨਿਰਗੁਣ ਸਰੂਪ ਦੇ ਦੀਦਾਰ ਕਿਵੇਂ ਕਰੋਗੇ? ਫਿਰ ਕਿਵੇਂ ਕਰੀਏ? ਹਜ਼ੂਰ ਕਹਿੰਦੇ ਸਰਗੁਣ ਸਰੂਪ ਦੇ ਦੀਦਾਰ ਕਰ। ਸਰਗੁਣ ਸਰੂਪ ਕੀ ਹੈ? ਆ ਤੁਸੀਂ ਸਾਰੇ ਵਾਹਿਗੁਰੂ ਦਾ ਸਰਗੁਣ ਸਰੂਪ ਹੋ। ਇਸ ਨੂੰ ਤੁਸੀਂ ਗੁਰਬਾਣੀ ਚ ਪੜ੍ਹਦੇ ਹੋ, ਆਪ ਪੜ੍ਹਦੇ ਹੋ ਕਿ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਮੋਹੀ। ਉਸਦੇ ਦੋ ਸਰੂਪ ਨੇ, ਨਿਰਗੁਣ ਵੀ ਉਸਦਾ ਸਰੂਪ ਹੈ, ਸਰਗੁਣ ਵੀ ਉਸਦਾ ਸਰੂਪ ਹੈ। ਨਿਰਗੁਣ ਸਰੂਪ ਨਜ਼ਰ ਨਹੀਂ ਆਉਂਦਾ, ਸਰਗੁਣ ਸਰੂਪ ਨਜ਼ਰ ਆਉਂਦਾ, ਇਸ ਲਈ ਇਹਨਾਂ ਨੂੰ ਵੇਖ। ਭਗਤ ਕਬੀਰ ਸਾਹਿਬ ਤੇ ਕਹਿੰਦੇ ਮੈਂ ਦੋਹਾਂ ਨੂੰ ਅੱਖਾਂ ਨਾਲ ਦੇਖਣਾ, ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ। ਮੈਂ ਤੇ ਦੋਹਾਂ ਦੋਹਾਂ ਅੱਖਾਂ ਨਾਲ ਉਹਦੇ ਦੀਦਾਰ ਕਰ ਰਿਹਾ। ਕਹਿੰਦੇ ਜੀ ਸਾਨੂੰ ਤੇ ਨਹੀਂ ਹੋ ਰਹੇ। ਕਹਿ ਲੱਗਿਆ ਜਿਨ੍ਹਾਂ ਨੂੰ ਤੁਸੀਂ ਚੋਰ ਸਮਝਦੇ ਹੋ, ਡਾਕੂ ਸਮਝਦੇ ਹੋ, ਵਕਾਰੀ ਸਮਝਦੇ ਹੋ, ਦੁਸ਼ਮਣ ਸਮਝਦੇ ਹੋ, ਮੈਨੂੰ ਇਹਨਾਂ ਵਿੱਚੋਂ ਪਰਮਾਤਮਾ ਦੇ ਦੀਦਾਰ ਹੋ ਰਹੇ ਨੇ। ਇਹੀ ਤੇ ਪਰਮਾਤਮਾ, ਹੋਰ ਕਿੱਥੋਂ ਲੱਭੋਗੇ ਪਰਮਾਤਮਾ? ਜਬ ਦੇਖਾਂ ਤਬ ਗਾਵਾਂ,
ਜਿੱਧਰ ਵੀ ਮੈਂ ਦੇਖਣਾ ਵਾ ਮੈਨੂੰ ਉਹਦੇ ਦਰਸ਼ਨ ਹੁੰਦੇ ਨੇ। ਮੈਂ ਸਰਗੁਣ ਸਰੂਪ ਵਿੱਚ ਉਹਦੇ ਦੀਦਾਰ ਕਰ ਕਰਕੇ ਉਹਦੀ ਸਿਫਤ ਸਲਾਹ ਦੇ ਗੀਤ ਗਾਣੇ ਸ਼ੁਰੂ ਕਰ ਦੇਣਾ। ਤਉ ਜਨ ਧੀਰਜ ਪਾਵਾਂ, ਹੁਣ ਮੈਨੂੰ ਇਸ ਤਰ੍ਹਾਂ ਅੰਦਰ ਸ਼ਾਂਤੀ ਆ ਗਈ ਹੈ। ਨਾਦ ਸਮਾਇ ਲੋ ਰੇ ਸਤਿਗੁਰ ਭੇਟ ਲੇ ਦੇਵਾ, ਜੇ ਝਿਲਮਿਲ ਕਾਰ ਕਰੰਤਾ। ਪਹਿਲਾਂ ਜਿਹੜਾ ਮੇਰਾ ਮਨ ਝਿਲਮਿਲ ਝਿਲਮਿਲ ਕਰਦਾ ਸੀ, ਚੰਚਲ ਸੀ, ਹੁਣ ਉਹ ਟਿਕ ਗਿਆ। ਰਤਨ ਕਮਲ ਕੋਠਰੀ, ਨਾਮ ਰੂਪੀ ਰਤਨ ਮੇਰੇ ਅੰਦਰ ਹੀ ਸੀ, ਲੁਕਿਆ ਹੋਇਆ ਸੀ, ਦਿਸਦਾ ਨਹੀਂ ਸੀ। ਪਰ ਜਦੋਂ ਉਹਦੇ ਗਿਆਨ ਦੀ ਜਿਵੇਂ ਆਸਮਾਨੀ ਬਿਜਲੀ ਲਿਸ਼ਕਦੀ ਏ ਹਨੇਰੇ ਵਿੱਚ, ਤੇ ਥੋੜੀ ਜਿਹੀ 2-3-4 ਸੈਕਿੰਡ ਲਈ ਜਦੋਂ ਲਿਸ਼ਕਦੀ ਏ, ਉਹਦੀ ਰੋਸ਼ਨੀ ਵਿੱਚ ਕਈ ਪਦਾਰਥ ਦਿਸਦੇ ਨੇ। ਇਸ ਤਰ੍ਹਾਂ ਜਿਹੜੇ ਮੇਰੇ ਅੰਦਰ ਰਤਨ ਲੁਕੇ ਹੋਏ ਸਨ, ਉਹ ਜਿਹੜੀ ਗਿਆਨ ਦੀ ਲਿਸ਼ਕ ਪਈ ਉਹਦੇ ਵਿੱਚ ਹੁਣ ਮੈਨੂੰ ਦਿਸਣ ਲੱਗ ਪਏ। ਰਤਨ ਕਮਲ ਕੋਠੜੀ ਚਮਕਾਰ ਬੀਜਲ ਤਹੀ, ਬਿਜਲੀ ਦੀ ਚਮਕ ਨਾਲ ਦਿਸਿਆ ਵੀ ਮੇਰੇ ਅੰਦਰ ਹੀ ਨੇ। ਹੁਣ ਮੈਨੂੰ ਸਮਝ ਆਈ, ਨੇਰੈ ਨਾਹੀ ਦੂਰ, ਨਿਜ ਆਤਮ ਰਹਿਆ ਭਰਪੂਰ। ਇਸ ਪ੍ਰਕਾਰ ਜਦੋਂ ਗੁਰੂ ਤੇ ਗੁਰੂ ਦੇ ਸ਼ਬਦ ਦੇ ਮਾਧਿਅਮ ਨਾਲ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੁੰਦੀ ਏ, ਤੇ ਫਿਰ ਗੁਰਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ, ਗੁਰੂ ਦੀ ਕਿਰਪਾ ਨਾਲ ਨਾਮਦੇਵ ਦੀ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਗਈ। ਇਹਦੇ ਵਿੱਚ ਗੁਰੂ ਦੀ ਵਿਚੋਲਗੀ ਦੀ ਬੜੀ ਸਖ਼ਤ ਜ਼ਰੂਰਤ ਹੁੰਦੀ ਹੈ। ਸਾਧ ਸੰਗਤ, ਕੋਈ ਮਨੁੱਖ ਕਿਤਨਾ ਵੀ ਵਿਦਵਾਨ ਹੋਵੇ, ਕਿਤਨਾ ਵੀ ਧਨਵਾਨ ਹੋਵੇ ਜਾਂ ਪਹਿਲਵਾਨ ਹੋਵੇ, ਭਾਵੇਂ ਦੁਨੀਆ ਦਾ ਕੋਈ ਸਕਿੱਲ ਉਹ ਕਿਸੇ ਇੰਸਟ੍ਰਕਟਰ ਦੀ ਮਦਦ ਤੋਂ ਬਿਨਾਂ ਵੀ ਸਿੱਖ ਜਾਏ, ਮੰਨਿਆ ਜਾ ਸਕਦਾ। ਪਰ ਕੋਈ ਇਹ ਕਹੇ ਕਿ ਮੈਂ ਬਿਨਾਂ ਗੁਰੂ ਦੀ ਕਿਰਪਾ ਦੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ, ਤੇ ਗੁਰਮਤਿ ਕਹਿੰਦੀ ਇਹ ਕੋਰਾ ਝੂਠ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਨਹੀਂ ਪ੍ਰਾਪਤ ਕਰ ਸਕਦਾ। ਅੱਜ ਦੇ ਸ਼ਬਦ ਦਾ ਵੀ ਕੇਂਦਰੀ ਭਾਵ ਇਹੀ ਹੈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ। ਜੇ ਅਕਾਲ ਪੁਰਖ ਕਿਰਪਾ ਕਰੇ ਤੇ ਮੈਨੂੰ ਪੂਰਾ ਗੁਰੂ ਮਿਲਾਏ, ਗੁਰੂ ਮੈਨੂੰ ਦੀਕਸ਼ਿਤ ਕਰੇ, ਸਿਕਸ਼ਿਤ ਕਰੇ, ਗੁਰੂ ਮੰਤਰ ਦੇ, ਉਸ ਗੁਰੂ ਮੰਤਰ ਮੂਲ ਮੰਤਰ ਨੂੰ ਜਪ ਜਪ ਕੇ, ਤੇ ਮੈਂ ਫਿਰ ਅਕਾਲ ਪੁਰਖ ਵਿੱਚ ਅਭੇਦ ਹੋ ਜਾ। ਸ਼ਬਦ ਲੰਬੇ ਆਕਾਰ ਦਾ, 32 ਸਾਧ ਸੰਗਤ ਜੀ ਪਦੇ ਨੇ, ਔਰ ਸਮਾਂ ਮੈਨੂੰ ਜ਼ਿਆਦਾ ਵਿਸਥਾਰ ਦੀ ਆਗਿਆ ਨਹੀਂ ਦੇ ਰਿਹਾ, ਇਸ ਲਈ ਮੈਂ ਅਖਰੀ ਅਰਥ ਕਰਦਿਆਂ। ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜੇ ਵਾਹਿਗੁਰੂ ਜੀ ਤੁਸੀਂ ਮੈਨੂੰ ਸੁੱਖ ਦਿਓ ਤੇ ਮੈਂ ਸੁੱਖ ਵਿੱਚ ਵੀ ਤੁਹਾਡੀ ਆਰਾਧਨਾ ਕਰਾਂ, ਗਾਫਲ ਨਾ ਹੋਵਾਂ। ਉਹ ਨਾ ਹੋਵੇ ਬਈ ਸੁੱਖ ਰੋਗ ਪਿਆ, ਨਹੀਂ ਮੈਂ ਸੁੱਖ ਵਿੱਚ ਵੀ ਤੇਰਾ ਸ਼ੁਕਰ ਸ਼ੁਕਰਾਨਾ ਕਰਦਾ ਰਵਾਂ। ਤੇ ਜੇ ਤੁਹਾਡੀ ਰਜ਼ਾ ਵਿੱਚ ਮੈਨੂੰ ਦੁੱਖ ਪ੍ਰਾਪਤ ਹੋਵੇ ਤੇ ਮੈਂ ਫਿਰ ਵੀ

ਤੁਹਾਡੀ ਪ੍ਰਸੰਨਤਾ ਲੈਣ ਲਈ ਅੱਗ ਵਿੱਚ ਵੀ ਸਾੜਨਾ ਪਵੇ ਤੇ ਮੈਂ ਸਾੜ ਕੱਤਾਂ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ। ਮੈਂ ਤੁਹਾਨੂੰ ਪੱਖਾ ਫੇਰਨ ਦੀ ਸੇਵਾ ਕਰਾਂ, ਪਾਣੀ ਢੋਣ ਦੀ ਸੇਵਾ ਕਰਾਂ, ਔਰ ਜੋ ਵੀ ਤੁਸੀਂ ਮੈਨੂੰ ਛਕਣ ਵਾਸਤੇ ਦਿਓ ਮੈਂ ਸ਼ੁਕਰ ਸ਼ੁਕਰ ਕਰਕੇ ਉਸੇ ਨੂੰ ਛਕ ਲਵਾਂ।

ਸੱਚੇ ਪਾਤਸ਼ਾਹ ਵਿਨਮਰਤਾ ਨਾਲ ਕਹਿੰਦੇ ਵੀ ਤੁਹਾਡੇ ਦਰ ਦੇ ਉੱਤੇ ਗਰੀਬ ਡਿੱਗ ਪਿਆ, ਢਹਿ ਪਿਆ, ਸ਼ਰਨ ਲੈ ਲਈਏ। ਜੇ ਤੁਸੀਂ ਮੈਨੂੰ ਮੇਲ ਲਓ ਤੇ ਇਹ ਵੀ ਤੁਹਾਡੀ ਵਡਿਆਈ ਹੈ, ਤੁਹਾਡਾ ਪਰਉਪਕਾਰ ਹੈ। ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ। ਮੇਰਾ ਵਸ ਚੱਲੇ ਤੇ ਮੈਂ ਆਪਣੀਆਂ ਅੱਖਾਂ ਕੱਢ ਕੇ ਤੁਹਾਡੇ ਚਰਨਾਂ ਦੇ ਥੱਲੇ ਰੱਖ ਦਿਆਂ ਤੇ ਸਾਰੀ ਧਰਤੀ ਦਾ ਭਰਮਣ

ਜੇ ਤੁਸੀਂ ਮੈਨੂੰ ਆਪਣੇ ਕੋਲ ਬਿਠਾਵੋ, ਮਾਨ ਦਿਓ, ਤਾਂ ਵੀ ਮੈਂ ਤੁਹਾਡਾ ਸ਼ੁਕਰ ਕਰਾਂ। ਜੇ ਤੁਸੀਂ ਕੁੱਟ ਕੇ ਮੈਨੂੰ ਆਪਣੇ ਕੋਲੋਂ ਕੱਢ ਦਿਓ, ਤੁਹਾਡੇ ਤੋਂ ਮੇਰੀ ਫਿਜ਼ੀਕਲ ਦੂਰੀ ਹੋ ਜਾਏ, ਮੈਂ ਫਿਰ ਵੀ ਤੁਹਾਨੂੰ ਜਪਦਾ ਰਹਾਂ, ਤੁਹਾਡਾ ਸ਼ੁਕਰ ਕਰਦਾ ਰਹਾਂ, ਇਹਦੇ ਵਿੱਚ ਵੀ ਕੋਈ ਭਲਾ ਹੀ ਹੋਣਾ ਹੈ। ਮੈਂ ਕੋਈ ਸ਼ਿਕਾਇਤ ਨਾ ਕਰਾਂ, ਮੈਂ ਨਾਰਾਜ਼ ਨਾ ਹੋਵਾਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਮੈਂ ਤੁਹਾਡੀ ਭਗਤੀ ਕਰਾਂ, ਸੇਵਾ ਕਰਾਂ, ਸਿਮਰਨ ਕਰਾਂ, ਬਾਣੀ ਬਾਣੇ ਦਾ ਧਾਰਨੀ ਹੋ ਜਾ। ਜੇ ਲੋਕੀ ਮੇਰੀ ਸਿਫਤ ਕਰਨ ਤੇ ਤਾਂ ਵੀ, ਜੇ ਨਿੰਦਾ ਕਰਨ ਤੇ ਮੈਂ ਨਾਮ ਜਪਣਾ ਫਿਰ ਵੀ ਨਹੀਂ ਛੱਡਾਂਗਾ, ਸੇਵਾ ਕਰਨੀ ਫਿਰ ਵੀ ਨਹੀਂ ਛੱਡਾਂਗਾ। ਜੇ ਤੁਧ ਵੱਲ ਰਹਿ ਤਾਂ ਕੋਈ ਕਿਉਂ ਆਖੋ, ਜੇ ਸਤਿਗੁਰੂ ਜੀ ਤੁਸੀਂ ਮੇਰੇ ਵੱਲ ਹੋਵੋ ਤੇ ਮੈਨੂੰ ਜੋ ਮਰਜ਼ੀ ਕੋਈ ਆਖੀ ਜਾਏ, ਮੈਨੂੰ ਪਰਵਾਹ ਹੀ ਕੋਈ ਨਹੀਂ ਗੀ। ਤੇ ਤੁਧ ਵਿਸਰਿਆ ਮਰ ਜਾਈ, ਪਰ ਜਦੋਂ ਤੁਸੀਂ ਵਿਸਰ ਜਾਂਦੇ ਹੋ ਫਿਰ ਮੇਰੀ ਆਤਮਕ ਮੌਤ ਹੋ ਜਾਂਦੀ ਹੈ।

ਘੜੀ ਮੁੜੀ ਕੁਰਬਾਨ ਜਾਵਾਂ ਤੇ ਪੈ ਪੈਰੀ ਸੰਤ ਮਨਾਈ। ਮੈਂ ਗੁਰੂ ਸੰਤ ਦੇ ਪੈਰਾਂ ਤੇ ਪੈ ਪੈ ਕੇ ਉਹਨੂੰ ਮਨਾਵਾਂ, ਉਹਨੂੰ ਪ੍ਰਸੰਨ ਕਰਨ ਵਾਸਤੇ ਮੈਂ ਉਹਦੇ ਚਰਨ ਪਕੜ ਪਕੜ ਕੇ ਲਿਲੜੀਆਂ ਲਵਾਂ, ਤਰਲੇ ਕੱਢਾਂ, ਗੁਰੂ ਮੈਨੂੰ ਬਖਸ਼ ਦੇ, ਗੁਰੂ ਮੇਰੇ ਤੇ ਤਰਸ ਕਰ, ਇਸ ਤਰ੍ਹਾਂ ਉਹਨੂੰ ਕਿਸੇ ਵੇਲੇ ਤਰਸ ਆ ਜਾਏ ਤੇ ਮੇਰਾ ਜੀਵਨ ਸਫਲ ਹੋ ਜਾਏ। ਨਾਨਕ ਵਿਚਾਰਾ ਭਇਆ ਦਵਾਨਾ, ਹਰ ਹਰ ਤਉ ਦਰਸ਼ਨ ਕਹਿ ਤਾਈ। ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਹੈ, ਅਕਾਲ ਪੁਰਖ ਜੀ, ਮੈਂ ਤੁਹਾਡੇ ਦਰਸ਼ਨਾਂ ਵਾਸਤੇ ਦਵਾਨਾ ਹੋਇਆ ਫਿਰਦਾ ਹਾਂ। ਝੱਖੜ ਝਾਗੀ ਮੀਂਹ ਵਰਸੈ, ਭਾਵੇਂ ਝੱਖੜ ਚੱਲ ਰਿਹਾ ਹੋਵੇ, ਭਾਵ ਠੱਕਾ ਜਿਹਾ ਲੱਗਾ ਹੋਵੇ, ਮੌਸਮ ਜਿਹਨੂੰ ਅਸੀਂ ਖਰਾਬ ਕਹਿੰਦੇ ਹਾਂ, ਮੀਂਹ ਵਰਸ ਰਿਹਾ ਹੋਵੇ ਤੇ ਮੈਨੂੰ ਪਤਾ ਲੱਗ ਜਾਏ ਵੀ ਫਲਾਂ ਜਗ੍ਹਾ ਤੇ ਮੇਰਾ ਗੁਰੂ ਆਇਆ ਹੋਇਆ ਹੈ, ਤੇ ਮੈਂ ਇਹ ਮੌਸਮ ਦੀ ਪਰਵਾਹ ਨਾ ਕਰਾਂ, ਮੈਂ ਭਿੱਜ ਜਾਵਾਂਗਾ, ਮੈਂ ਡਿੱਗ ਪਵਾਂਗਾ, ਤਿਲਕ ਪਵਾਂਗਾ, ਉਹ ਜਾਣੇ ਤਿਲਕ ਪਵਾਂਗਾ ਤੇ ਉੱਠ ਕੇ ਫੇਰ ਤੁਰ ਪਵਾਂਗਾ, ਭਿੱਜ ਜਾਵਾਂਗਾ ਤੇ ਕੱਪੜੇ ਸੁਕਾ ਲਵਾਂਗਾ, ਇਸ਼ਨਾਨ ਕਰ ਲਵਾਂਗਾ, ਪਰ ਮੈਂ ਇਹ ਗੱਲ ਨਹੀਂ ਆਖਾਂਗਾ ਵੀ ਮੌਸਮ ਠੀਕ ਹੋਵੇਗਾ ਤੇ ਜਾਵਾਂਗਾ। ਕਿਉਂਕਿ ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਏ ਆਗੇ ਹੋਏ, ਸੋ ਹੋਏ ਉਹਦੇ ਚ ਢਿੱਲ ਨਹੀਂ ਕਰਨੀ ਚਾਹੀਦੀ। ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ, ਧਰਮ ਦਾ ਕੰਮ ਕਰਨ ਲੱਗਿਆ ਦੇਰ ਨਹੀਂ ਕਰਨੀ, ਹੋਰੇ ਮਨ ਬਦਲ ਜੇ। ਇਸ ਪ੍ਰਕਾਰ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਭਾਵੇਂ ਰਾਹ ਵਿੱਚ ਖਾਰਾ ਸਮੁੰਦਰ ਹੋਵੇ, ਗੁਰੂ ਕਾ ਸਿੱਖ ਉਹ ਸਮੁੰਦਰ ਲੰਘ ਕੇ ਵੀ ਆਪਣੇ ਗੁਰੂ ਕੋਲ ਪਹੁੰਚ ਜਾਂਦਾ। ਸਾਡੇ ਰਸਤੇ 'ਤੇ ਸਮੁੰਦਰ ਵੀ ਕੋਨੀਗਾ, ਸਾਨੂੰ ਤਾਂ ਤੁਰਦਿਆਂ ਵੀ ਨਹੀਂ ਆਉਣਾ ਪੈਣਾ। ਜਿਹੜੀਆਂ ਕਾਰਾਂ ਮੋਟਰਾਂ ਵਾਹਗੁਰੂ ਨੇ ਇਸ ਮੁਲਕ ਵਿੱਚ ਸਿੱਖਾਂ ਨੂੰ ਦਿੱਤੀਆਂ ਨੇ, ਉਹ ਤਾਂ ਜਹਾਜ਼ ਨੂੰ ਵੀ ਪਰਾਂ ਕਰਦੀਆਂ ਨੇ, ਪਲੇਨ ਨੂੰ ਵੀ ਪਰਾਂ ਕਰਦੀਆਂ ਨੇ, ਫਿਰ ਵੀ ਆਲਸ ਹੋ ਜਾਂਦਾ। ਬੜੀਆਂ ਸਮੂਥ ਚੈਨਲ ਵਾਲੀਆਂ, ਬੜੀਆਂ ਕੰਫਰਟੇਬਲ ਸੀਟਾਂ ਅਤੇ ਸਾਧ ਸੰਗਤ ਜੀ ਹਵਾ ਨਾਲ ਗੱਲਾਂ ਕਰਨ ਵਾਲੀਆਂ ਸਵਾਰੀਆਂ, ਪਰ ਹਾਏ ਰੱਬਾ ਕੰਬਲ ਕੋਈ ਛੱਡੇ, ਰਜਾਈ ਛੱਡੇ ਤੇ ਬਾਤ ਬਣੇ। ਪਰ ਗੁਰੂ ਕਾ ਸਿੱਖ ਤੇ ਸਮੁੰਦਰ ਲੰਘ ਕੇ ਵੀ ਜਾਣਾ ਪਏ ਤੇ ਉਹ ਕਹਿੰਦਾ ਮੈਂ ਲੰਘ ਜਾਵਾਂਗਾ, ਗੁਰੂ ਦੇ ਦਰਸ਼ਨਾਂ ਨੂੰ ਮੈਂ ਇਗਨੋਰ ਨਹੀਂ ਕਰ ਸਕਦਾ। ਇਸ ਲਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਜਲ ਤੋਂ ਬਿਨਾਂ ਪ੍ਰਾਣੀ ਦੀ ਮੌਤ ਹੋ ਜਾਂਦੀ, ਇਸ ਤਰ੍ਹਾਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਸਿੱਖ ਦੀ ਆਤਮਕ ਮੌਤ ਹੋ, ਸਰੀਰਕ ਤੌਰ 'ਤੇ ਤਾਂ ਨਹੀਂ ਮਰਦਾ, ਆਤਮਕ ਤੌਰ 'ਤੇ ਮਰ ਜਾਂਦਾ। ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਜਿਵੇਂ ਮੀਂਹ ਪੈਣ ਨਾਲ ਧਰਤੀ ਸੋਹਣੀ ਲੱਗਦੀ ਹੈ, ਹਰਿਆਵਲ ਹੋ ਜਾਂਦੀ ਹੈ, ਤੇ ਸਤ ਸੰਗਤ ਜੀ ਤਿਉਂ ਸਿੱਖ ਗੁਰ ਮਿਲ ਬਿਗਸਾਈ। ਇਸ ਤਰ੍ਹਾਂ ਜਦੋਂ ਗੁਰੂ ਨੂੰ ਸਿੱਖ ਮਿਲਦਾ ਹੈ ਤੇ ਬਿਗਸ ਜਾਂਦਾ ਹੈ, ਬੜਾ ਪ੍ਰਸੰਨ ਹੁੰਦਾ ਹੈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਮੇਰਾ ਵਸ ਚੱਲੇ ਤੇ ਮੈਂ ਤੇਰੇ ਸੇਵਕਾਂ ਦਾ ਵੀ ਸੇਵਕ ਹੋ ਕੇ ਵਰਤਾਂ, ਤੇ ਮੈਂ ਬੇਨਤੀਆਂ ਕਰ ਕਰਕੇ ਤੇਰੇ ਸੇਵਕ ਨੂੰ ਆਖਾਂ ਵੀ ਗੁਰੂ ਕੇ ਸਿੱਖ ਜੀ ਤੁਸੀਂ ਮੇਰੇ ਤੇ ਪ੍ਰਸੰਨ ਹੋ ਜਾਓ, ਤੁਸੀਂ ਮੇਰੀ ਸਿਫਾਰਿਸ਼ ਕਰਦੇ ਹੋ, ਤੁਸੀਂ ਮੇਰੀ ਅਰਦਾਸ ਕਰਦੇ ਹੋ, ਖੌਰੇ ਮੇਰੀ ਬਾਤ ਬਣ ਜਾਏ, ਮੈਂ ਇਸ ਤਰ੍ਹਾਂ ਨਿਵਾੜਾ ਹੋ ਕੇ ਤਰਲੇ ਲਵਾਂ। ਨਾਨਕ ਕੀ ਬੇਨੰਤੀ, ਹਰ ਪੈ ਗੁਰ ਮਿਲ ਗੁਰ ਸੁੱਖ ਪਾਈ। ਇਹ ਬੇਨਤੀ ਹੈ ਵੀ ਗੁਰੂ ਨੂੰ ਮਿਲ ਕੇ ਹੀ ਇਸ ਪ੍ਰਕਾਰ ਸੁੱਖ ਆਤਮਕ ਪ੍ਰਾਪਤ ਹੋ ਸਕਦਾ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝੈ ਧਿਆਈ। ਤੂੰ ਆਪੇ ਗੁਰੂ ਹੈ, ਆਪੇ ਚੇਲਾ ਹੈ, ਗੁਰੂ ਨੂੰ ਵਿੱਚ ਕਰਕੇ ਇਹ ਅਕਾਲ ਪੁਰਖ ਜੀ ਤੁਹਾਡਾ ਸਿਮਰਨ ਕੀਤਾ ਜਾ ਸਕਦਾ ਵਿਚੋਲਾ ਬਣਾ ਕੇ। ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਜਿਹੜੇ ਸਿਮਰਨ ਕਰਦੇ ਨੇ ਤੇਰਾ ਹੀ ਰੂਪ ਹੋ ਜਾਂਦੇ ਨੇ। ਜਿਨ੍ਹਾਂ ਦਾ ਵਿਸਰੈ ਨਾਮ ਸੇ ਕਨੇਆ, ਭੇਦ ਨਾ ਜਾਣੋ ਮੂਲ ਸਾਈ ਜੇ। ਤੁਧ ਸੇਵਕ ਪੈਜ ਰਖਾਈ, ਫਿਰ ਤੁਸੀਂ ਆਪਣੇ ਸੇਵਕ ਦੀ ਪੱਤ ਰੱਖ ਲੈਂਦੇ ਹੋ। ਭੰਡਾਰ ਭਰੇ ਭਗਤੀ ਹਰ, ਤੇਰੇ ਜਿਸ ਭਾਵੈ ਤਿਸੈ ਦਿਵਾਈ। ਇਹ ਤੇਰੇ ਸੇਵਕ ਭਗਤੀ ਦੇ ਭੰਡਾਰ ਭਰੇ ਹੋਏ ਨੇ। ਕਿਉਂ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ। ਜਿਸ ਤੂੰ ਦੇ ਸੋਈ ਜਨ ਪਾਏ, ਔਰ ਨੇਫਲ ਸਭ ਚਤਰਾਈ। ਇਹ ਚਲਾਕੀ ਨਾਲ ਭੰਡਾਰ ਨਹੀਂ ਮਿਲਦਾ, ਸਿਮਰਨ ਨਹੀਂ ਮਿਲਦਾ, ਜਿਹਦੇ ਤੇ ਤਰਸ ਕਰੇ ਉਹਨੂੰ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਿਮਰ ਸਿਮਰ ਸਿਮਰ ਗੁਰ ਆਪਣਾ, ਸੋਇਆ ਮਨ ਜਾਗਾਈ। ਮਾਇਆ ਦੀ ਗਾਫਲਤਾ ਵਿੱਚ ਸੁੱਤੇ ਹੋਏ ਮਨ ਨੂੰ
ਤੇਰਾ ਸਿਮਰਨ ਕਰ ਕਰਕੇ ਜਗਾਇਆ ਜਾ ਸਕਦਾ ਹੈ। ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ, ਕਿਰਪਾ ਕਰੋ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰੂ ਕਿਸੇ ਵੇਲੇ ਸੁਧਾਰ ਕਰਨ ਲਈ ਝਿੜਕ ਮਾਰੇ ਤੇ ਸਿੱਖ ਨੂੰ ਮਿੱਠੀ ਲੱਗਦੀ ਏ, ਤੇ ਜੇ ਬਖਸ਼ਿਸ਼ ਹੀ ਕਰਦਾ ਫਿਰ ਤੇ ਬਾਤ ਹੀ ਕਿਹਾ, ਫਿਰ ਤੇ ਸੋਨੇ ਤੇ ਸੁਹਾਗਾ। ਗੁਰਮੁਖ ਬੋਲੇ ਸੋ ਥਾਂ ਪਾਵੇ, ਮਨ ਮੁੱਖ ਕਿਚ ਥਾਂ ਨਾ ਪਾਈ। ਗੁਰੂ ਦਾ ਗੁਰਮੁਖ ਦਾ ਬੋਲਿਆ ਥਾਂ ਪੈਂਦਾ, ਮਨਮੁੱਖ ਜਿਹੜਾ ਹੈ ਉਹਦਾ ਥਾਂ ਹੀ ਨਹੀਂ ਪੈਂਦਾ। ਪਾਲਾ ਕੱਕਰ ਬਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਭਾਵ ਭਾਵੇਂ ਮੌਸਮ ਸਾਜ਼ਗਾਰ ਨਾ ਹੋਵੇ, ਗੁਰੂ ਕਾ ਸਿੱਖ ਫੇਰ ਵੀ ਗੁਰੂ ਦਰਬਾਰ ਵਿੱਚ ਆਉਣ ਵਾਲਾ ਨੇਮ ਨਹੀਂ ਆਪਣਾ ਤੋੜਦਾ, ਕਿਉਂਕਿ ਸੰਗਤ ਜੀ ਨੇਮ ਹੀ ਪ੍ਰੇਮ ਵਿੱਚ ਰੂਪਾਂਤਰਿਤ ਹੁੰਦਾ। ਉਹ ਪ੍ਰੇਮ ਬਣ ਜਾਏ ਤੇ ਫਿਰ ਜਿਨ ਪ੍ਰੇਮ ਕੀ ਹੋ ਤੇ ਨਹੀਂ ਪ੍ਰਪਾਏ। ਮੈਂ ਸੰਖੇਪ ਬੇਨਤੀਆਂ ਕਰ ਰਿਹਾ। ਸਭ ਦਿਨ ਸਰੈਨ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ। ਮੈਂ ਦਿਨ ਰਾਤ ਤੇਰੇ ਦਰਸ਼ਨ ਕਰਦਾ ਰਹਾਂ, ਮੇਰਾ ਵਸ ਚੱਲੇ ਤੁਹਾਡੇ ਚਰਨਾਂ ਨੂੰ ਮੈਂ ਆਪਣੇ ਅੱਖਾਂ ਦੇ ਵਿੱਚ ਹੀ ਰੱਖ ਲਵਾਂ, ਤੇ ਉਹ ਅੱਖਾਂ ਬੜੀ ਨੇੜੇ ਹੋ ਤੁਹਾਡੇ ਚਰਨਾਂ ਨੂੰ ਇਸ ਤਰ੍ਹਾਂ ਦੇਖਦੀਆਂ ਰਹਿਣ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ, ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਪਾਵੇ ਸੋ ਥਾਂ ਪਾਈ। ਬੜੇ ਲੋਕੀ ਯਤਨ ਕਰਦੇ ਨੇ ਗੁਰੂ ਪਰਮੇਸ਼ਰ ਦੀ ਖੁਸ਼ੀ ਲੈਣ ਲਈ, ਪਰ ਜੇ ਉਹਨੂੰ ਕੋਈ ਪਾ ਜਾਵੇ ਤੇ ਉਹ ਹੀ ਸਫਲ ਹੁੰਦਾ ਹੈ। ਰਹਿਣ ਦਿਨਸ ਗੁਰ ਚਰਨ ਆਰਾਧੀ, ਦਇਆ ਕਰੋ ਮੇਰੇ ਸਾਈਂ, ਐਸੀ ਕਿਰਪਾ ਕਰੋ ਮੈਂ ਦਿਨ ਰਾਤ ਤੁਹਾਡੇ ਚਰਨਾਂ ਦਾ ਧਿਆਨ ਧਰੀ ਰੱਖਾਂ। ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਇਹ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਿਖਾਉਣ ਲਈ ਕਹਿੰਦੇ, ਭਾਈ ਮੇਰਾ ਜਿਹੜੀ ਜਿੰਦ ਹੈ, ਮੇਰਾ ਜਿਹੜਾ ਸਰੀਰ ਹੈ, ਇਹ ਗੁਰੂ ਦਾ ਹੈ। ਗੁਰੂ ਨੂੰ ਮਿਲ ਕੇ ਹੀ ਮੇਰਾ ਤਨ ਮਨ ਤ੍ਰਿਪਤ ਹੁੰਦਾ ਹੈ। ਨਾਨਕ ਕਾ ਪ੍ਰਭ ਪੂਰ ਰਹੇ ਹੈ, ਜਤ ਕਤ ਤਤ ਗੋ ਸਾਈਂ। ਮੇਰਾ ਜਿਹੜਾ ਅਕਾਲ ਪੁਰਖ ਹੈ ਪੂਰ ਰਹੋ ਮੈਨੇ ਵਿਆਪਕ ਹੈ, ਜਤ ਕਤ ਤਤ ਜਿੱਥੇ ਕਿੱਥੇ ਵੇਖਾਂ ਤਤ ਉਹ ਹੀ ਹੈ। ਭਾਵ ਉਹਦੇ ਤੋਂ ਬਿਨਾਂ ਹੋਰ ਕੋਈ ਹੋਰ ਨਹੀਂ ਹੈ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਹ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਜਿਸ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਪੰਜ ਬਾਣੀਆਂ ਦੇ ਨਿਤਨੇ ਮਾਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ਣ ਮੁੱਖ ਬਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਰ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ। ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ। ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਹਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਇ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਦੇ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸੋ ਨਾਲ ਨਾਲ ਜੋ ਦੋ ਦਿਨ ਵਾਸਤੇ ਪਿਛਲੇ ਸਮੇਂ ਤੋਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ, ਜੌਹਰੇ ਤੇਗ ਜੋ ਗਤਕੇ ਦੇ ਮੁਕਾਬਲੇ ਬਹੁਤ ਹੀ ਸਿੰਘਾਂ ਨੇ ਮਿਹਨਤ ਕੀਤੀ ਹੈ, ਬੜੀ ਦੂਰ ਦੂਰ ਤੋਂ ਜੋ ਟੀਮਾਂ ਆਈਆਂ ਹਨ, ਸੋ ਸਭ ਸੰਗਤਾਂ ਨੂੰ ਜੀ ਆਇਆਂ ਅਤੇ ਨਾਲ ਹੀ ਜੋ ਲੋਕਲ ਸੰਗਤਾਂ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਸਮੇਂ ਸਿਰ ਆ ਕੇ ਹਾਜ਼ਰੀ ਭਰੋ, ਗਤਕੇ ਦੇ ਜੌਹਰ ਦੇਖ ਕੇ ਉਹਨਾਂ ਦਾ ਹੌਸਲਾ ਅਫਜ਼ਾਈ ਕਰੋ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਜੋ ਸੰਗਤਾਂ ਵੱਲੋਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹਨ ਉਹਨਾਂ ਦੇ ਮਾਧੀ ਅਰਦਾਸ ਹੋਵੇਗੀ। ਜਿਨ੍ਹਾਂ ਸੰਗਤਾਂ ਨੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਕਰਵਾਏ ਹੋਣ ਗੁਰੂ ਦਰਬਾਰ ਵਿੱਚ ਪਹੁੰਚ ਜਾਣ ਜੀ।

ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਮਨ ਅਗਥ ਕਰਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਭਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਾ ਕਿਆਨ ਪ੍ਰਿਆਣ ਜਸ ਉੱਤਮ ਖਟ ਦਰਸ਼ਨ ਗਾਵੈ ਰਾਮ ਸ਼ੰਕਰ ਕਰੋੜ ਤੇਤੀ ਸਿਧਿਆਇਓ ਨਹੀਂ ਜਾਣਿਓ ਹਰ ਮਰ ਮਾਮ

ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਹਰ ਭੇਟੈ ਸੁਆਮੀ ਦੁੱਖ ਹੋ ਮੈਂ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕੁਛ ਕਰੇ ਸੋ ਆਪੇ ਸੁਆਮੀ ਹਰ ਆਪੇ ਘਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ

ਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨਾ ਆਵੇ ਹਰ ਲਾਗਾ ਗੁਰ ਵਿਚਾਰਾ ਹਰ ਆਪੇ ਸਾਉ ਸਰਾ ਪ੍ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੁਹਰ ਨਾਮ ਵਿਹਾ ਜੇ ਸੋ ਸਾਹੋ ਸੱਚਾ ਬਨਜਾਰ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਣ ਨਿਰੰਕਾਰਾ ਸਦਾ ਸਦਾ ਹਰ

ਹਰ ਸੇ ਵੋ ਮੇਰੇ ਮਨ ਹਰ ਅੰਤ ਛਡਾ ਬਣਹਾਰ ਜਾਂ ਕਹਿਰ ਦਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਆ ਹਰ ਜਾਪੋ ਨਾਨਕ ਨਾਮ ਆਧਾਰਾ।

ਵੈਰ ਅਕਾਲ ਮੂਰਤ ਅਜੂਨੀ ਸਹਿ ਪਹੰਗੁਰ ਪ੍ਰਸਾਦ ਯਕ ਅਰਜ ਗੁਪਤਮ ਪੇਸ ਤੋਂ ਦਰਗੋਂ ਸਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਰ ਦੁਨੀਆ ਮੌਕਾ ਮੇ ਫਾਨੀ ਤਹਿਕੀਕ ਦਿਲਦਾਨੀ ਮਾਮ ਸਰ ਮੂਹੇ ਅਜਰਾਇਲ ਗ੍ਰਿਫਤੈ ਦਿਲ ਹੇਚ ਨਦਾਨੀ ਰਹਾ ਚੰਨ ਫਿਸਰ

ਇਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈ ਹੈ ਜੋ ਕਿਛ ਕਰੇ ਸੋ ਭਲਾ ਕਰਮਾਨੀ ਹੈ ਹਿਕਮਤ ਹੁਕਮ ਚੁਕਾਈ ਹੈ ਜਾਂ ਕੇ ਪ੍ਰੇਮ ਪਦਾਰਥ ਪਾਈ ਹੈ ਤਉ ਚਰਨੀ ਚਿਤਲਾਈ ਹੈ।

ਸੌਂਪਾਈ ਹੈ, ਆਪ ਗਵਾਹੀ ਹੱਥੋਂ ਸੌਂਪਾਈ ਹੈ। ਔਰ ਕੈਸੀ ਚਤੁਰਾਈ ਸੌ ਨਦਰ ਕਰ ਦੇਖੈ, ਸੋਧਣ ਲੇਖੈ ਕਾਮਣ ਨੌਲਿਦ ਪਾਈ। ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸੱਸ ਵਰਾਈ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਐਨ ਸਪਾਏ ਸੁਮਾਣੀ, ਸੁੰਦਰ ਸਾਹਿਬ ਸਰੂਪ ਵਿਚੱਖਣ, ਕਹੀਏ ਸਾਧ ਸਿਆਣੀ,

ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਬਿਲਾਲੋ ਮੁਸਲਮਾਨੀਆਂ ਪੜ੍ਹੈ ਕਿਤੇਬਾਂ ਕਸ਼ਟ ਮਹਿ ਕਰਹਿ ਖੁਦਾਏ ਬਿਲਾਲੋ ਜਾਤ ਸੁਨਾਤੀ ਹੋਰ ਹਿੰਦਵਾਣੀਆਂ ਇਹ ਪੀਲੇ ਖੈ ਲਾਏ ਬਿਲਾਲੋ ਖੂਨ ਕੇ ਸੋਹਲੇ ਗਾ ਵੀ ਨਾਨਕ ਰਤ ਕਾ ਕੁੰਗੂ ਪਾਏ ਬਿਲਾਲੋ ਸਾਹਿਬ ਕੇ ਗੁਰੂ ਨਾਨਕ ਗਾਵੇ ਮਾਸਪੁਰੀ ਵਿੱਚ ਆਪ ਮਸੋਲ।

ਮਰਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਣ ਠਤਰੇ ਜਾਣ ਸਤਨ ਵੈ ਹੋਰ ਪਿਉਤ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਓ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚ ਅਖੇਲ ਸੱਚ ਸਭ ਸੱਚ ਹਰ ਧਨੀ ਸੱਚ ਸਾਹਿਬ ਸੱਚ ਅਖੇਲ ਸਭ ਹਰ ਧਨੀ ਸਲਾਹੋ ਸੱਚ ਸਭ ਉੱਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਕਿਸ ਲਈ ਕਹਿਓ ਗਣੀ ਰਹਾਓ ਪੌਣ ਪਾਣੀ ਧਰਤੀ ਆਕਾਸ਼ ਕਰ ਮੰਦਰ ਹਰ ਬਣੀ

ਚਤੁਰ ਪਲੰਗ ਮਹੱਲਾ ਪੰਜਵਾਂ ਕਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੈ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕੱਟ ਕੱਟ ਮਾਲਕ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿ
Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Vai Guru Guru Vai Guru Vai Guru Vai Guru Vai Guru Vai Guru Vai Guru Vai Guru Vai Guru Guru Vai Guru Vai Guru Vai Guru Vai Guru Vai Guru Vai Guru Vai Guru Vaheguru, Vaheguru Saheb Diyo.

ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬਹੁ ਨ ਚੂਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਲੇਹ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ

ਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਓ ਸਗਲੇ ਅਕਾਰ ਹਰ ਸਿਮਰਨ ਮਹਿ ਆਵ ਨਿੰਕਾਰ।

ਆਮ ਦਰਗਹਿ ਨਹੀਂ ਸਿੱਜੇ ਛੂੜ ਸੁਨਾਹੀ ਓ ਪਿਆਲ ਮੋਹਿ ਬਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ।

ਭੋਜਨ ਸੁਖ ਸੂਦ ਬਿਰਦ ਭਇਆ ਪ੍ਰਸਾਦ ਸੈਨ ਮੁਖ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੁ ਨਾ ਬੂਝੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵਹ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ

ਪਾਇਆ ਸਭ ਸੁਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਣ ਅੰਤਰ ਅਗਨ ਬਾਹਰ।

ਵੋਟ ਨਿਭਾਵੇ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਕਹਾਂ ਬਿਸ਼ਨ ਪਦ ਗਾਵੇ, ਗੁੰਗ ਜਤਨ ਕਰੈ ਤਉ ਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਸਿਓ ਪ੍ਰੀਤ। ਬਰੁਆ ਕੇ ਗ੍ਰਹਿ ਭੀਤਰ ਬਸੇ, ਅਣਦ ਕੇਲ ਮਾਇਆ ਰੰਗ ਰਸੇ। ਦ੍ਰਿਵਕਾਰ ਮਾਨੈ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ। ਆਹੂ ਜੁਗਤ ਬਿਹਾਨੇ, ਕਈ ਜਨਮ ਨਾਨਕ ਰਾਖ ਲੇਹੋ। ਆਪਣ ਕਰ ਕਰਮ

ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਰੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਆਣ ਸੁਆਏ ਨਾਨਕ ਕਹੂ ਨ ਸੀ ਜੈ ਬਿਨ ਨਾਵੈ ਪਤ ਜਾ ਅਸ਼ਟਪਦੀ

ਗੁਰਦੇਵਸਪਤੀ ਜਿਹ ਪ੍ਰਸਾਦ ਛੱਤੀਹ ਅੰਮ੍ਰਿਤ ਖਾਏ ਤਿਸ ਠਾਕੁਰ ਕਉ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ। ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ। ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਵੀ ਜੈ। ਜਿਹ ਪ੍ਰਸਾਦ ਸਭ ਕੋ ਮਾਨੇ ਮੁਖ ਤਾਕੋ ਜਸ ਰਸਨ ਬਖਾਨੇ। ਜਿਹ ਪ੍ਰਸਾਦ

ਸਿਮਰੋ ਪ੍ਰਭੂ ਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਹ ਪ੍ਰਭ ਕੋ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਰਿਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨੋਰੰਜਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨਹਿ ਕਰਨ ਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿ ਨੇ ਵਸਨਾ ਜਿਹ ਪ੍ਰਸਾਦ ਹਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਮਨ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੁ ਦਇਆ ਤੇ ਕਮਲ ਵਿੰਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪਹੁ ਕਛੂ ਨ ਕਿਨਹੂ ਲਾਇਆ ਜਿਤ ਜਿਤ ਲਾਭ ਤਿਤ ਲੱਗੇ ਹਰਨਾਥ ਨਾਨਕ ਕਿਨਕੇ ਕਛੂ ਨਾਥ ਸਲੋਕ ਅਗਮੇ ਉਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ ਸੁਣ ਮੀਤਾ ਨਾਨਕ ਬਿਰਵੰਤਾ ਸਾਜਨ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਬੁਖੂ ਜਲ ਹੋਦ ਸਾਧ ਸੰਗ ਬਲ ਸਗਲੀ ਖੋਦ ਸਾਧ ਕੇ ਸੰਗ ਮੇਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸੁਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ

ਆਵੇ। ਸਾਧ ਸੰਗ ਬਹਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਣ ਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਤਨ ਪਾਵੇ ਜਿਹ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬਸਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੇ ਸੰਗ ਕਲੂਖਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ।

ਸਹੋਦਰਾਏ ਸਾਧ ਸੁਣ ਰਸੈ ਸਾਧਕ ਸੰਗ ਸੁਣੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨ ਮਨ ਤੇ ਬਿਸਰੇ ਸਾਧ ਸੰਗ ਸਰ ਪਰ ਨਿਸਤਰੇ।

ਤਨਯੋਗ ਸਾਧਕ ਮਹਿਮਾ ਭੇਦ ਨਾ ਜਾਣੇ ਜੇਤਾ ਸੁਨੇਹ ਤੇ ਤਬ ਖਿਆਨੇ ਸਾਧਕੀ ਪਮਾ ਤੇ ਗੁਣ ਤੇ ਦੂਰ ਸਾਧਕੀ ਪਮਾ ਰਹੀ ਪਾਰ ਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ

ਬੈਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਦਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਵ ਜਾਗਤ ਬ੍ਰਹਮ ਗਿਆਨੀ ਬੁੱਧ ਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿ ਨਿਵਾਸ ਨਾਨਕ ਬ੍ਰਹਮ ਗਿਆਨੀ ਕਰ ਰਹੀ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾਬੇ ਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ

ਆ ਨਹੀਂ। ਕਈ ਕੋੜ ਕਿਰਪਨ ਕਠੋਰ, ਕਈ ਕੋੜ ਭੇਗ ਆਤਮ ਨਿਕੋਰ, ਕਈ ਕੋੜ ਪਰ ਦਰਬ ਕਹ ਹੈ, ਕਈ ਕੋੜ ਪਰ ਦੁਖ ਨਾ ਕਰ ਹੈ, ਕਈ ਕੋਟ ਮਾਇਆ ਸਰਮ ਵਾਹ, ਕਈ ਕੋਟ ਪ੍ਰਦੇਸ਼ ਪ੍ਰਮਾ ਹੈ, ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਪੇ ਪਾਏ, ਕਈ ਕੋਟ ਪਾਥਰ ਬ੍ਰਿਖ ਨਿਵਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀ ਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ।

ਕਹਿ ਸੰਗ ਨਾ ਜਾਵੇ। ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾ ਕਾ ਹੋਏ ਬਿਨਾਸ। ਸਭ ਤੇ ਆਪ ਜਾਣੇ ਬਲਵੰਤ, ਖਿਨ ਮਹਿ ਹੋਏ ਜਾਏ ਪਸਮੰਤ। ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ।

ਬ੍ਰਹਸਪਤੀ ਸੰਤ ਕੇ ਦੁੱਖ ਨੂੰ ਆਰ ਜਾ ਘਟ ਹੈ ਸੰਤ ਕੇ ਦੁੱਖ ਨੂੰ ਜਮ ਤੇ ਨਹੀਂ ਛੁੱਟੈ ਸੰਤ ਕੇ ਦੁੱਖ ਨੂੰ ਸੁਖ ਸਭ ਜਾਏ ਸੰਤ ਕੇ ਦੁੱਖ ਨੂੰ ਨਰਕ ਮਹਿ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੇ ਦੁੱਖ ਨੂੰ ਸੋਭਾ ਤਹੀਨ ਸੰਤ ਕੇ ਹੱਥੇ ਕਉ ਰੱਖੈ ਨ ਕੋਇ ਸੰਤ ਕੇ ਦੁੱਖ ਨੂੰ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਰੈ ਸੰਤ ਕੇ ਦੁੱਖਨ ਤੇ ਮੁਖ ਭਵੈ ਸੰਤਨ ਕੈ ਦੁੱਖਨ ਕਾਗ ਜਿਉਂ ਲਵੈ ਸੰਤਨ ਕੈ ਦੁੱਖਨ ਸਰਪ ਜੋਨ ਪਾਏ ਸੰਤ ਕੇ ਦੁੱਖਨ ਤ੍ਰਿਗਦ ਜੋਨ ਕਰਮਾਏ ਸੰਤਨ ਕੈ ਦੁੱਖਨ ਤਿਸੁਨਾਮੈ ਜਲੈ ਸੰਤ ਕੇ ਦੁੱਖਨ ਸਭ ਕੋ ਛਿਆਲੈ

ਨੰਦ ਕਾ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਹੁਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੈ ਸੰਤ ਕਾ ਦੁਖੀ ਕਿਸੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਦਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ

ਲੈਂ ਉਬਾਰ। ਸੰਤ ਕਾ ਦੁਖੀ ਐਂ ਬਿਲ ਲਾਏ, ਜਿਉ ਜਲ ਬਿਹੂਣ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉ ਪਾਵਕ ਇੰਦਰ ਨਹੀਂ ਧਰਾਪੈ। ਸੰਤ ਕਾ ਦੁਖੀ ਛੁੱਟੇ ਇਕੇਲਾ, ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿਥਿਆ ਕਹਿਤ। ਕਿਰਤ ਨਿੰਦ ਕਾ ਤੁਰਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਉਪ ਹੋ ਜਾਏ, ਸੰਤ ਕੇ ਦੁਖੀ ਕਉ ਦਰਗੈ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ। ਸੰਤ ਕੇ ਦੁਖੀ ਕੀ ਪੁੱਜੇ ਨਾਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ। ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ।

ਤਿਸ ਕਉ ਨਮਸਕਾਰ। ਪ੍ਰਭ ਕੀ ਉਸ ਤਦ ਕਰੋ ਦਿਨ ਰਾਤ, ਤਿਸੇ ਧਿਆਵ ਸਾਥ ਗਿਰਾ, ਸਭ ਕਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੁਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ।

ਮਨ ਤਨ ਮੁਖ ਬੋਲੇ ਹਰਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਧ ਕੀ ਉਹ ਸੋਝੀ ਜਾਣੇ ਇਤ ਉਤ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰਜਨ ਜਾਣਿਆ।

ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਅੰਗਾਸ ਪਤਾਲ ਨਾਮ ਕੇ ਧਾਰੇ ਸਗਲੇ ਅਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵਨ ਨਾਮ ਕੇ ਸੰਗ ਦੁਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਾਤੇ ਅਸਥਾਨ ਪੁਰਖ ਸਤ ਕੇਵਰ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਾਤੀ ਹੁਤ ਪਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਿ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਿ ਨਾਨਕ ਗੁਰ ਤੇ ਪਾਈ

ਸੱਚ ਅਸ਼ਟਪਦੀ ਚਰਨ ਸੱਤ ਸਤ ਪ੍ਰਸਨ ਹਾਰ ਪੂਜਾ ਸੱਤ ਸਤ ਸੇਵਦਾਰ ਦਰਸ਼ਨ ਸੱਤ ਸਤ ਪੇਖਣ ਹਾਰ ਨਾਮ ਸੱਤ ਸਤ ਧਿਆਵਨ ਹਾਰ ਆਪ ਸੱਤ ਸਤ ਸਭ ਧਾਰੀਆਂ ਪੇ ਗੁਣਿਆ ਪੇ

ਸਤਿ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਜਾ ਕਰੇ ਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿਦ ਨਿਰਭਉ ਹੋਏ ਵਸਾਨਾ ਜਿਹ ਤੇ ਉਜਾ ਤਿਸ ਮਨ ਸਮਾਨ ਬਸਤ ਮਾਹੇ ਲੈ ਬਸਤ ਗਡਾਈ ਤਾ ਕੋ ਭਿੰਨ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ

ਤਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ

ਆਪਣੇ ਕਾ ਹੁਕਮ ਪਛਾਣ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਿਹੇ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੈ ਦਰਸ ਸਭ ਪਾਪ ਮਿਟਾਵੇ ਅਬਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੈ ਪੂਜ ਹੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰਿ ਗੁਣ ਗਾਉ ਅਸ਼ਟਪਦੀ ਸਤਿਗੁਰ ਸਿਹ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿਹ ਕੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿਹ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿਹ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ

ਸੁਆਮੀ ਆਪਣੀ ਕਿਰਪਾ ਚ ਸਾਬ ਕਰੇ ਨਾਨਕ ਸੋ ਸੇਵਕ ਗੁਰ ਕੀ ਬਤਲੇ ਬਿਸ ਬਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ ਸੋ ਸਤ ਗੁਰ ਜਿਸ ਹਿਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕ ਆਵ ਨਹੀਂ ਕਸ ਭਰਮ ਸਹਿ ਸਿਆਣ ਪਲਿਆ ਨਾ ਜਾਈਏ ਨਾਨਕ ਐਸਾ ਗੁਰਬਿਡ ਭਾਗੀ ਪਾਈਏ

ਪਦ ਜਾਣੇ ਪੂਰਾ ਗੁਰ ਖਿਆ ਜਾਕਾ ਮੰਤਰ ਅੰਮ੍ਰਿਤ ਦੇਹ ਚ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾਏ ਕੁਸਤਤ ਨੇਕ ਸਤਿਪੁਰਖ ਪੂਰਨ ਵੇਖ ਕਾਹੂ ਬੋਲ ਨਾ ਪਾਹੁ ਚਿਤ ਪ੍ਰਾਨੀ ਅਗਮੇ ਅਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕਨੀ ਕੀਮਤ ਕਿਣੈ ਨਾ ਪਾਈ ਅਣਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਤਿਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾਗ ਕੇ ਮਨ ਪ੍ਰਗਟੇ ਗੁਣਤਾਸ਼

ਵਿਰਤਾਈ ਅਣਦ ਭਇਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਧ ਮਨ ਤੇ ਖੈ ਨਸੇ ਜਿਸ ਕਾ ਸਾਧ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ

ਬਸੇ ਹਰ ਸਵੇ ਕਾਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨ ਸੇ ਪੂਰਨ ਹੋਇਆ ਸਹ ਭਗਤ ਪਾਇਆ ਤੁਮ ਪ੍ਰਗਾਸ ਤਿਤ ਘਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ

ਪ੍ਰਾਣੇ ਆਧਾਰ ਅਨਕੇ ਉਪਾਵਨਾ ਛੂਟਣ ਹਾਰੇ ਸਿਮਰਤ ਸਾਹਿਤ ਵੇਦ ਵਿਚਾਰੇ ਹਰ ਕਈ ਭਗਤ ਕਰੋ ਮਨ ਲਾਏ ਮਨ ਬੰਸਦ ਨਾਨਕ ਫਲ ਪਾਏ ਸੰਗ ਨਾ ਚਾਲ ਸੁਤੇ ਰਹਿ ਧਨਾ ਤੋਂ ਕਿਆ ਲਪਟਾਵੇ ਮੂਰਖ ਮਨਾ ਸੋ ਤਮੀਤ ਕੁਟੰਬ ਅਰਬਨ ਤਾਇਨ ਤੇ ਕਹੋ ਤੁਮ ਕਮਣ ਸਨਾਥ ਰਾਜ ਰੰਗ ਮਾਇਆ ਵਿਸਥਾਰਿਨ ਤੇ ਕਹੋ ਕਮਣ ਛੁਟਕਾਰ ਆਸ ਹਾਥੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੇ ਨਾਮ ਬਿਗਾਨਾ ਨਾਮ ਬਿਸਾਰੇ ਨਾਨਕ ਪਿਸਤਾਨਾ ਗੁਰ ਕੀ ਮੱਤ ਤੂੰ ਲਿਹੇ ਆਨੇ ਭਗਤ ਬਿਨਵਾ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪ ਹੋਵਰਾ ਨਾਮ ਜਪਾਵ ਸੁਣਤ ਕਹਿਤ ਰਹਿਤ ਗਤ ਪਾਵ ਸਾਰ ਭੂਤ

ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੁਲਾਨੇ ਸੁਬਿਰ ਭਰੇ ਪ੍ਰੇਮ ਰਸ ਰੰਗ ਵਿਜੇ ਚਾਵ ਸਾਧ ਕੇ ਸੰਗ ਪਰੇ ਸਰਨਾਨ ਸਭ ਤਿਆਗੰ ਤਰ ਪ੍ਰਗਾਸਨ ਦਿਨ ਲੇ ਵਿਲਾਂਗ ਬਿਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਦ ਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਾਇਆ ਇਸ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰਿਆ ਜੇ ਕਾਲ ਨ ਭਾਨੇ ਸੋ ਕਿਉਂ ਬਿਸਰਿਆ ਜੇ ਕੀਆ ਜਾਣੇ ਸੋ ਕਿਉਂ

ਕਹਿ ਜਹਿ ਭਗਤ ਭਗਤ ਆਪ ਜਹਿ ਪਸਰੇ ਪਸਾਰ ਸੰਤ ਪ੍ਰਤਾਪ ਦਹੁ ਪਾਹ ਕਾਪੇ ਧਨੀ ਉਨਕੀ ਸੋਭਾ ਉਨਹੁ ਬਣੀ ਆਪੇ ਕਾਵਤ ਕਰੇ ਅੰਤ ਜੋਜ ਆਪੇ ਰਾਸ ਭੋਗਣ ਨਿਰਯੋਗ ਜਿਸ ਭਾਵੇ ਤਿਸ

ਸਲੋਕ ਜੀ ਅਜੰਤ ਕੇ ਠਾਕੁਰ ਆਇਆ ਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਤੀ ਆਪ ਕਥੇ ਆਪ ਸੁਣਨੇ ਹਾਰੇ ਆਪੇ ਕਾ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਬਰੋਏ ਜਾਕ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ

ਕਹਿ ਸੁਆਉ। ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ। ਸੁਣ ਉਪਦੇਸ਼ ਹਿਰਦੈ ਵਸਾਵੋ ਮਨ ਛੇ ਨਾਨਕ ਫਲ ਪਾਵੋ। ਹਲਤ ਪਲਤ ਦੁਇ ਲਿਹੁ ਸਵਾਰ ਰਾਮ ਨਾਮ ਅੰਤਰ ਉਰਤਾਰ।

ਗੁਨੇਹ ਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹੇ ਸਵਾਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ ਸੰਤਨਾ ਕਾ ਪੇਖਣ ਸਭ ਬ੍ਰਹਮ ਸੰਤਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ

ਤਲੈ ਸੁਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹ ਹੋ ਕੇ ਨੈ ਕਛ ਕਰਾਂ ਆਪ ਭਲਾ ਕਰ ਤੂੰ ਦੇ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਂਝ ਧਾਰੀ ਸਭ ਸਾਜੋਤ ਪੋਤਾ ਪ੍ਰਸੰਗ ਰਾਜ ਤਾ ਕੀ ਗਤ ਮਿੱਤ ਕਹੀ ਨਾ ਜਾਏ ਦੂਸਰੇ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਣ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ

ਭਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਕਾਹੇ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀ ਕਲਾਲ ਰਤਨ ਸੰਤ ਕਮਾਵਤ ਹੋਤ ਉਧਾਰ ਆਵ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਣ ਸੁਣ ਅਣਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨ ਕੁਦਰੇ ਤਿਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿੜ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਵ ਹਮਾਰੀ ਪ੍ਰਭ ਕੀ ਉਹ ਤਿਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਧ ਨਿਧਾਨ ਸਰਬ

Ouais.

ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ।

ਸੀਹ ਦਿੱਤੇ, ਬੰਦ ਬੰਦ ਕਟਵਾ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਜਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ

ਪੁੱਤਰੀ ਅਤੇ ਭਾਈ ਸੁਖਜੋਤ ਸਿੰਘ, ਬੀਬੀ ਲਵਪ੍ਰੀਤ ਕੌਰ, ਉਹਨਾਂ ਵੱਲੋਂ ਆਪਣੀ ਬੇਟੀ ਮਿਹਰ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਭਾਈ ਜਸਜੀਤ ਸਿੰਘ ਸੰਧੂ ਉਹਨਾਂ ਵੱਲੋਂ ਸ਼ੁਕਰਾਨਾ ਕਰਦਿਆਂ ਹੋਇਆਂ ਸਮੂਹ ਪਰਿਵਾਰ ਵੱਲੋਂ ਧੁਰਕੀ ਬਾਣੀ ਦੇ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ।

ਦੀਆਂ ਕਲਾ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਕਦਮ ਕਦਮ ਲੇਖੇ ਲਾਉਣੇ, ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ ਅੰਗੀਕਾਰ ਕਰਨੇ, ਸਭ ਦੇ ਲੋਕ ਪਰਲੋਕ ਵਿੱਚ ਪੜਦੇ ਕੱਜਣੇ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਸੋਹਾ ਮਰੀ ਰਛਿਆ ਕਰੇ ਗੁਰ ਕਰਗੀ ਤਰ ਜਗ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਨੇ ਰਹਿਮਤ ਕੀਤੀ ਹੈ ਜੋ ਸਮੂਹ ਸੰਧੂ ਪਰਿਵਾਰ ਵੱਲੋਂ ਬੇਟੀ ਮਿਹਰ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਤੁਰਕੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ, ਉਪਰੰਤ ਗੁਰਬਾਣੀ ਦੇ ਕੀਰਤਨ ਹੋਏ ਹਨ। ਇਸ ਵੇਲੇ ਸੰਪੂਰਨਤਾ ਹੋਈ ਹੈ, ਸਤਿਗੁਰੂ ਸਾਹਿਬ ਜੀ ਮਿਹਰ ਕਰਨ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਕਰਨ, ਬੱਚੀ ਮਿਹਰ ਕੌਰ ਦੇ ਸੀਸ ਤੇ ਮਿਹਰਾਂ ਪ੍ਰਿਆਥ ਰੱਖਣ। ਸਵਾਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਜੋ ਆਪ ਸੰਗਤਾਂ ਵਾਸਤੇ ਲੰਗਰ ਪਾਣੀ ਤਿਆਰ ਹਨ ਆਪ ਜੀ ਨੇ ਛੱਕ ਕੇ ਜਾਣਾ। ਨਾਲ ਹੀ ਪਰਿਵਾਰ ਨੂੰ ਬੇਨਤੀ ਹੈ ਕਿ ਜੋ ਗੁੜੀਆ ਨੂੰ ਬੇਟੀ ਨੂੰ ਇੱਥੇ ਸਟੇਜ ਤੇ ਲੈ ਆਂਦਾ ਜਾਵੇ, ਸਰੂਪਾ ਦਿੱਤਾ ਜਾਵੇਗਾ ਜੀ ਗੁਰੂ ਘਰ ਦੀ ਬਖਸ਼ਿਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲਮ ਹੈ ਕੀਰਤ ਹਰ ਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਗੁਰਮੁਖ ਜਿਨੀ ਤੇ ਆਇਆ, ਹਰ ਹਰ ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ, ਚੁੱਕੇ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੇ, ਮਾਨਤ ਮਾਹੇ ਨਿਧਾਨਾ। ਬਿਲਰਾਵਲ ਮਹੱਲਾ ਤੀਜਾ। ਗੁਰਮੁਖ ਜਿਸਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸਹਾਏ। ਮੰਗਲ ਨਾਰੀ ਗਾਵਹਿ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ। ਹਾਂ ਤਿਨ ਬਲਿਹਾਰੇ ਜਿਨ ਹਰ ਮਨ ਵਸਾਏ। ਜਿਨ ਕੋ ਹਰ ਜਨ ਕੋ ਮਿਲਿਆ ਸੁਖ ਪਾਈਏ, ਹਰ ਗੁਣ ਗਾਵੇ ਸਹਿਜ ਸੁਭਾਏ। ਰਹਾਓ ਤੇ ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਵ ਆਪ ਵਸੇ ਮਨ ਆਏ। ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ। ਗੁਰਮੁਖ ਰਾਤੇ ਸਬਦ ਰੰਗਾਏ, ਨਿਜ ਘਰ ਵਾਸਾ ਹਰ ਗੁਣ ਗਾਏ। ਰੰਗ ਚਲੂਲੇ ਹਰ ਰਸ ਪਾਏ, ਹਰ ਰੰਗ ਕਦੇ ਨਾ ਉਤਰੇ ਸਾਚ ਸਮਾਏ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਸਤਿਗੁਰ ਗਿਆਨ ਮਿਲਿਆ।

ਗੁਰਮਤਿ ਰਸ ਹਰ ਰਸ ਪਾਈਐ ਹੋਰ ਤਿਆਗ ਹੋਨੇ ਫਲ ਕਾਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਾਮਾ ਓਏ ਫਿਰ ਜੋਨ ਪਵਾਈਐ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਉਦਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਭ ਫੁਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ।

ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤ ਹੋ ਚਾਖ ਦਿਖੋ ਗੁਰਮਤ ਹਰ ਰਸ ਮੀਠਾ ਲਾਗਾ ਤਿਨ ਵਿਸਰੇ ਸਭ ਬਿਖ ਰਸੋ ਰਾਮ ਨਾਮ ਰਾਮ।

ਹਰਖ ਸੋਗ ਤੇ ਰਹੇ ਨਿਰਾਰਾ, ਜਿਸ ਉਪਰ ਆਪ ਗੁਰੂ ਰਖਵਾਰਾ, ਪਇਆ ਵੇੜ ਮਾਇਆ ਸਰਬ ਭਯੰਗਾ, ਹਮੈ ਪਚੇ ਦੀਪਕ ਦੇਖ ਪਤੰਗਾ, ਸਗਲ ਸਿਗਾਰ ਕਰੇ ਨਹੀਂ ਪਾਵੇ, ਜਾ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ, ਹਾਂ ਫਿਰੋ ਦਾਸੀ ਮੈਂ ਇੱਕ ਰਤਨ ਦਸਾਇਆ, ਨਿਰਮੋਲਕ ਹੀਰਾ ਮਿਲੇ ਨਾ ਉਪਾਇਆ, ਹਰ ਕਾ ਮੰਦਰ ਤਿਸ ਮਹਿ ਲਾਲ, ਗੁਰ ਖੋਲਿਆ ਪਰਦਾ ਦੇਖ ਪਈ ਨਿਹਾਲ, ਜਿਨ ਚਾਖਿਆ ਤਿਸ ਆਇਆ ਸਾਧ।

ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਵਨ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੁ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਬਿਖ ਸਭ ਨਾਸੇ

ਜਾਓ। ਵਨ ਤ੍ਰਿਣ ਤ੍ਰ ਪਵਣ ਹਰਿਆ, ਹੋਏ ਸਗਲੇ ਜੀ ਸਾਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਬਿਲਾਵਲ ਮਹੱਲਾ ਪੰਜਵਾਂ, ਜਿਸ ਉਪਰ ਹੋਵਤ ਕਿਰਪਾਲ, ਹਰ ਸਿਮਰਤ ਕਾਟੇ ਸੋ ਕਾਲ ਰਹਾਓ, ਸਾਧ ਸੰਗ ਭਜੀਏ ਗੋਪਾਲ।

ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਓ। ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਧ ਮਾਹੇ ਧਿਆਈ, ਨਾਨਕ ਗੁਰਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਬਲਾਵਲ ਮਹੱਲਾ ਪੰਜਵਾਂ। ਸਤ ਗੁਰ ਕਰ ਦੀਨੇ ਅਸਥਿਰ ਘਰ ਬਾਰ ਰਹਾਓ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ।

ਉਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁੱਖ ਹਰਤਾ ਹਰ ਰਾਮ ਪਛਾਨੋ ਅਜਾਮਲ ਗਨਕਾ ਜੇ ਸਿਮਰਤ ਮੁਕਤ ਭੈ ਜੀ ਜਾਨੋ ਰਹਾਉ ਗਜ ਕੀ ਤ੍ਰਾਸ ਮਿਟੀ ਛਿਨਹੂ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁਨ ਧਰੁ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਭੈ ਪਦ ਪਾਇਆ ਪਾਇਓ ਜਗਤ ਚਾਹੇ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤਾਹੇ ਤੁਮ ਮਾਨੋ ਬਿਲਾਵਲ ਮਹੱਲਾ ਨੌਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਸਹਿ

ਨਾਮ ਬਿਨਾਂ ਝੂਠੇ ਕੁਛਲ ਕਛੋਤ, ਵੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਾਨੈ ਵੇਖੈ ਜੋਤ, ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰਗ, ਗੁਰਮੁਖ ਸ਼ਾਂਤ ਉੱਤਮ।

ਤਨ ਤਨ ਕਲਤ ਸਭ ਦੇਖ ਅਭਮਾਨਾ ਬਿਨ ਨਾਮੇ ਕਿਛ ਸੰਗ ਨਾ ਜਾਨਾ ਰਹਾਉ ਕੀਚੇ ਰਸ ਉਹ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਪਸਮੇ ਢੇਰੀ ਖਾਕੂ ਖਾਕ ਰਲੈ ਸਭ ਫੈਲ ਬਿਨ ਸ਼ਬਦੇ ਨਹੀਂ ਉਤਰੈ ਮੈਲ ਗੀਤ ਰਾਗ

ਅੰਤਰ ਕ੍ਰੋਧ ਪੜ੍ਹੈ ਨਾਟ ਸਾਲਾ, ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਥੀਆ, ਸੁਕਰ ਸਵਾਨ ਗਰਦਬ ਮੰਜਾਰਾ, ਪਸ਼ੂ ਮਲੇਸ਼

ਸਤਿਗੁਰ ਸੇਵ ਨਾਮ ਬਸੈ ਮਨ ਚੀਤ, ਗੁਰ ਪੇਟੇ ਹਰ ਨਾਮ ਚਿਤਾਵੈ, ਬਿਨ ਨਾਮੇ ਹੋਰ ਝੂਠ ਪ੍ਰੀਤ। ਰਹਾਉ ਗੁਰ ਕਹਿਆ ਸਾਕਾਰ ਕਮਾਵੋ, ਸ਼ਬਦ ਚੀਨ ਸਹਿਜ ਕਰ ਆਵੋ।

ਨਾਮ ਰਤੇ ਸਦਾ ਸੁਖ ਪਾਈ, ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੋਖ ਦੁਆਰ, ਨਾਨਕ ਗੁਰਮਤ ਮਾਨਿਆ ਪਰਵਾਰੈ ਸਧਾਰ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆਂ ਕਰ ਗਿਆਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਪੇ ਆਪ ਖਾਏ ਹੋਂ ਮੇਟੈ, ਅੰਦਿਨ ਹਰਸ ਗੀਤ ਗਵਈਆ, ਗੁਰਮੁਖ ਪਰਚੇ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ, ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨਪਲ ਰਹਿ ਨਾ ਸਕੋਂ ਬਿਨ ਨਾਮੈ, ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾਉ, ਇੱਕ ਗਿਰੋ ਦਸ ਦੁਆਰ ਹੈ ਜਾ ਕੇ, ਅਹਿਨਸ ਤਸਕਰ ਪੰਚ ਚੋਰ ਲਗਈਆ, ਧਰਮ ਅਰਥ ਸਭ ਹਿਰਲੇ ਜਾਵੈ, ਮਨ ਅੰਦਲੇ ਖਬਰ ਨਾ ਪਈਆਂ, ਕੰਚਨ ਕੋਟ ਬਹੁ ਮਾਣਿਕ ਭਰਿਆ, ਜਾਗੇ ਗਿਆਨ ਤਤ ਲਿਵ ਲਈਆ, ਤਸਕਰ ਹੇਰੂ ਆਏ ਲੁਕਾਨੈ, ਗੁਰ ਕੇ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਪੋਤ ਬੋਹਤਾ ਖੇਵਟ, ਸ਼ਬਦ ਗੁਰੂ ਪਾਰ ਲੰਘਈਆ, ਜਮ ਜਗਾਤੀ ਨੇੜ ਨ ਆਵੈ, ਨਾ ਕੋ ਤਸਕਰ ਚੋਰ ਲਗਈਆ, ਹਰ ਗੁਣ ਗਾਵੇ ਸਦਾ ਦਿਨ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ, ਗੁਰਮੁਖ ਮਨੁਆ ਇਕਤ ਕਰ ਆਵੈ, ਮਿਲੋ ਗੋਪਾਲ ਨਿਸ਼ਾਨ ਬਜਈਆ, ਨੈਨੀ ਦੇਖ ਦਰਸ ਮਨ ਤ੍ਰਿਪਤੈ, ਸਰਵਣ ਬਾਣੀ ਗੁਰ ਸ਼ਬਦ ਸੁਣਈਆ, ਸੁਨ ਸੁਨ ਆਤਮ ਦੇਵ ਹੈ ਭੀਨੇ, ਰਸ ਰਸ ਰਾਮ ਗੋਪਾਲ ਰਵਈਆ, ਤ੍ਰੈ ਗੁਣ ਮਾਇਆ ਮੋਹ ਵਿਆਪੈ, ਤੁਰਿਆ ਗੁਣ ਹੈ ਗੁਰਮੁਖ ਲਈਆ, ਏਕ ਦ੍ਰਿਸ਼ ਸਭ ਸਮ ਕਰ ਜਾਣੈ, ਨਦਰੀ ਆਵੈ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲਖ ਲਖਈਆ, ਨਾਨਕ ਦੀਨ ਦਿਆਲ ਭਏ ਹੈ, ਭਗਤ ਪਾਏ ਹਰ ਨਾਮ ਸਮਈਆ। ਬਿਲਾਵਲ ਮਹੱਲਾ ਚੌਥਾ, ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰੜ ਪਲਾਸ ਸੰਗ ਹਰ ਬੁਹੀਆ, ਜਪ ਜਗਨ ਨਾਥ ਜਗਦੀਸ਼ ਗੁਸਈਆ, ਸਰਣ ਪਰੇ ਸੇ ਜਨ ਉਪਰੇ, ਜਿਉਂ ਪ੍ਰਹਿਲਾਦ ਉਧਾਰ ਸਮਈਆ ਰਹਾਉ, ਭਾਰ ਅਠਾਰੈ ਮਹਿ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ, ਸਾਤ ਸਾਕਤ ਕੂੜੇ ਊਬ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ, ਹਰ ਗਤਮਿਤ ਕਰਤਾ ਆਪੇ ਜਾਣੇ, ਸਬਦ ਹਰ ਹਰ ਆਪ ਬਨਈਆ, ਜਿਸ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ, ਰਤਨ ਪਦਾਰਥ ਗੁਰਮਤ ਪਾਵੈ, ਸਾਗਰ ਭਗਤ ਭੰਡਾਰ ਖੁਲਈਆ, ਗੁਰਚਰਣੇ ਇੱਕ ਸਰਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਭਈਆ, ਪਰਮ ਵਿਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਿਤੇ ਭਾਵਨ ਕਹੀਆ, ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨ ਪਾਵੈ ਪਰੇ ਪਰਈਆ, ਸਾਸਤ ਵੇਦ ਪੁਰਾਣ ਪੁਕਾਰੇ, ਧਰਮ ਕਰੋ ਖਟ ਕਰਮ ਦ੍ਰਿੜਈਆ, ਮਨਮੁਖ ਪਖੰਡ ਭਰਮ ਬਗੂਤੇ, ਲੋਭ ਲਹਿਰ ਨਾਭ ਭਾਰ ਬੁਡਈਆ, ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸਾਸਤਰ ਨਾਮ ਦ੍ਰਿੜਈਆ, ਹਉਮੈ ਜਾਏ ਤਾਂ ਨਿਰਮਲ ਹੋਵੈ, ਗੁਰਮੁਖ ਪਰਚੇ ਪਰਮ ਪਦ ਪਈਆ, ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੈ ਸੇ ਕਰਮ ਕਮਈਆ, ਨਾਨਕ ਜੰਤ ਵਜਾਏ ਵੱਜ ਹੈ, ਜਿਤ ਪਾਵੈ ਤਿਤ ਰਾਹੇ ਚਲਈਆ। ਬਿਲਾਵਲ ਮਹੱਲਾ ਚੌਥਾ, ਗੁਰਮੁਖ ਅਗੰਮ ਅਗੋਚਰ ਧਿਆਇਆ, ਹਉ ਬਲਬਲ ਸਤਿਗੁਰ ਸਤਿਗੁਰ ਸਤਿਪੁਰਖਈਆ, ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ, ਜਨਕੀ ਟੇਕ ਹਰ ਨਾਮ ਟਿਕਈਆ, ਸਤਿਗੁਰ ਕੀਤਰ ਲਾਗਾਂ ਜਾਵਾਂ, ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਓ, ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਤ ਤੱਤ ਕਢਈਆ, ਲਾਲ ਜਵੇਹਰ ਨਾਮ ਪਰਗਾਸਿਆ, ਭਾਂਡੇ ਪਾਉ ਪਵੈ ਤਿਤ ਅਈਆ, ਦਾਸਨ ਦਾਸ ਦਾਸ ਹੋਈ ਰਹੀਐ, ਜੋ ਜਨ ਰਾਮ ਭਗਤ ਨਿਜ ਭਈਆ, ਮਨ ਬੁੱਧ ਅਰਪ ਧਰੋ ਗੁਰ ਆਗੇ, ਗੁਰ ਪ੍ਰਸਾਦੀ ਮੈਂ ਅਕਥ ਕਥਈਆ, ਮਨਮੁਖ ਮਾਇਆ ਮੋਹੇ ਵਿਆਪੈ, ਇਹੋ ਮਨ ਤ੍ਰਿਸ਼ਨਾ ਜਲਤ ਤਿਖਈਆ, ਗੁਰਮਤ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ, ਇਹ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਰ ਧੁਨ ਤੂਰ ਵਜਈਆ, ਹਰ ਹਰ ਉਸਤ ਕਰੇ ਉਸਤਤ ਕਰੇ ਦਿਨ ਰਾਤੀ,
रख रख चरण हर ताल पुरैया, हर के रंग राता मन गावै, रस रसाल रस शब्द रवैया, निज कर तार चुए अति निर्मल, जिन पिया तिन ही सुख लहिया, मनहट कर्म करे अभिमानी, ज्यों बालक बालू कर उसरैया, आवै लह समुद सागर की, खिन में भिन भिन टह पैया, हर सर सागर हर है आपै, एहो जग है सब।

ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ, ਅਮਰ ਪਿੰਡ ਪੈ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ, ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰੋ ਮਧਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਓ, ਤਜੇ ਗਿਰਸਤ ਪਿਆ ਮਨ ਵਾਸੀ, ਇੱਕ ਖਿਨ ਮਨੁਆ ਟਿਕੇ ਨਾ ਟਿਕਈਆ, ਧਾਵਤ ਤਾਏ ਤਦੇ ਕਰ ਆਵੈ, ਹਰ ਸਾਧੂ ਸਰਨ ਪਵਈਆ, ਧੀਆਂ ਪੂਤ ਛੋਟ ਸੰਨਿਆਸੀ, ਆਸਾ ਆਸ ਮਨ ਬਹੁਤ ਕਰਈਆ, ਆਸਾ ਆਸ ਕਰੇ ਨਹੀਂ ਬੂਜੈ, ਗੁਰ ਕੇ ਸ਼ਬਦ ਨਿਰਾਸ ਸੁਖ ਲਈਆ, ਉਪਜੀ ਤਰਕ ਦਿਗੰਬਰ ਹੋਆ, ਮਨ ਦਹ ਦਿਸ ਚਲ ਚਲ ਗਵਨ ਕਰਈਆ, ਪ੍ਰਭਨ ਕਰੇ ਬੂਜੇ ਨਹੀਂ ਤ੍ਰਿਸ਼ਨਾ, ਮਿਲ ਸੰਗ ਸਾਧ ਦਏ ਦਇਆ ਕਰ ਲਈਆ, ਆਸਣ ਸਿੱਧ ਸਿੱਖੇ ਬਹੁ ਤੇਰੇ, ਮਨ ਮਾਂਗੇ ਰਿੱਧ ਸਿੱਧ ਚੇਟਕ ਚੇਟਕਈਆ, ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ, ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ, ਅੰਡਜ ਜੇਰਜ ਸੇਤਜ ਉਤਪੁਜ, ਸਭ ਵਰਨ ਰੂਪ ਜੀ ਜੰਤ ਉਪਈਆ, ਸਾਧੂ ਸਰਨ ਪਰੇ ਸੋ ਉਭਰੈ, ਖੱਤਰੀ ਬ੍ਰਾਹਮਣ ਸੂਦ ਬੈਸ ਚੰਡਾਲ ਚੰਡਈਆ, ਨਾਮਾ ਜੈ ਦਿਓ ਕੰਬੀਰ ਤਰਲੋਚਨ, ਓ ਜਾਤ ਰਵਿਦਾਸ ਚਮਿਆਰ ਚਮਈਆ, ਜੋ ਜੋ ਮਿਲੇ ਸਾਧੂ ਜਨ ਸੰਗਤ, ਤਨ ਤੰਨਾ ਜਟ ਸੈਣ ਮਿਲਿਆ ਹਰਦਈਆ, ਸੰਤ ਜਨਾ ਕੀ ਹਰ ਪੈ ਜਰ ਖਾਈ, ਭਗਤ ਬਚਲ ਅੰਗੀਕਾਰ ਕਰਈਆ, ਨਾਨਕ ਸਰਨ ਪਰੇ ਜਗ ਜੀਵਨ, ਹਰ ਹਰ ਕਿਰਪਾ ਧਾਰ ਰਮਈਆ, ਬਿਲਾਵਲ ਮਹੱਲਾ ਚੌਥਾ, ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰ ਮੋਹਨ ਮੋਹੇ ਮਨ ਲਈਆ, ਹੋਂ ਆਕਲ ਬਿਕਲ ਪਈ ਗੁਰ ਦੇਖੇ, ਹੋਂ ਲੋਟ ਪੋਟ ਹੋਏ ਪਈਆ ਰਹਾਉ, ਹੋਂ ਨਿਰਖਤ ਫਿਰਤ ਸਭ ਦੇਸ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ, ਮੰਤਨ ਕਾਟ ਦਿਓ ਗੁਰ ਆਗੈ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ, ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ, ਰਿਧ ਅੰਤਰ ਮੰਤਨ ਮੀਠ ਲਗਈਆ, ਮਸਤਕ ਕਾਟ ਦੇਉ ਚਰਣਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਿਲਈਆ, ਚਲ ਚਲ ਸਖੀ ਹਮ ਪ੍ਰਭੂ ਪ੍ਰਬੁੱਧੋ, ਗੁਣ ਕਾਮਣ ਕਰ ਹਰ ਪ੍ਰਭ ਲਹੀਆ, ਭਗਤ ਬਛਲ ਉਆ ਕੋ ਨਾਮ ਕਹੀਅਤ ਹੈ, ਸਰਣ ਪ੍ਰਭੂ ਤਿਸ ਪਾਛੇ ਪਈਆ, ਖਿਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ, ਰਸ ਰਸ ਭੂਕ ਕਰੇ ਪ੍ਰਭ ਮੇਰਾ, ਹਮ ਤਿਸ ਆਗੇ ਜੀਉ ਕਟ ਕਟ ਪਈਆ, ਹਰ ਹਰ ਹਾਰ ਕੰਠ ਹੈ ਬਨਿਆ, ਮਨ ਮੋਤੀ ਚੂਰ ਵੱਡ ਗਹਿਣ ਗਹਿਨਈਆ, ਹਰ ਹਰ ਸਦਾ ਸੇਜ ਵਿਛਾਈ, ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ, ਕਹੇ ਪ੍ਰਭ ਅਵਰ ਅਵਰ ਕਿਛ ਕੀਜੈ, ਸਬਾਦ ਸਿਗਾਰ ਫੋਕਟ ਫੋਕਟਈਆ, ਗੁਰ ਸਿਗਾ ਕੀਓ ਸਿਗਾਰ ਮਿਲਣ ਕੇ ਤਾਈ, ਪ੍ਰਭ ਲੀਓ ਸੁਹਾਗਨ ਥੂਕ ਮੁਖ ਪਈਆ, ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰੇ ਤੇਰੇ ਵਸ ਪਈਆ, ਦਇਆ ਦੀਨ ਕਰੋ ਰਖ ਲੇਵੋ, ਨਾਨਕ ਹਰ ਹਰ ਸਰਣ ਸਮਈਆ, ਬਿਲਾਵਲ ਮਹੱਲਾ ਪੰਜਮ ਚੌਥਾ, ਮੈਂ ਮੰਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ, ਗੁਰ ਦੇਖੇ ਸਰਦਾ ਮਨ ਪੂਰੀ, ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ, ਮਿਲ ਮਿਲ ਸਖੀ ਹਰ ਕਥਾ ਸੁਨਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾਉ, ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ, ਵੈਦਕ ਨਾਟਕ ਦੇਖ ਭੁਲਾਨੈ, ਮੈਂ ਹਿਰਦੇ ਮੰਤਨ ਪ੍ਰੇਮ ਪੀਰ ਲਗਈਆ, ਹਾਂ ਖਿਨ ਪਿਲ ਰਹਿ ਨਾ ਸਕੂੰ ਬਿਨ ਪ੍ਰੀਤਮ, ਜਿਉਂ ਬਿਨ ਅਮਲੈ ਅਮਲੀ ਮਰ ਗਈਆ, ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿਨ ਅਵਰ ਨਾ ਪਾਵੈ ਬਿਨ ਹਰ ਕੋ ਦੂਈਆ, ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ, ਹਾਂ ਤਿਸ ਬਿੱਟੋਂ ਬਲ ਬਲ ਘੁੰਮ ਗਈਆ, ਅਨੇਕ ਜਨਮ ਕੇ ਵਿਛੜੇ ਜਨਮ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ, ਸੇਜ ਏਕ ਏਕੋ ਪ੍ਰਭ ਠਾਕੁਰ, ਮਹਿਲ ਨ ਪਾਵੈ ਮਨਮੁਖ ਪਰਮਈਆ, ਗੁਰ ਗੁਰ ਕਰਤ ਸਰਣ ਜੇ ਆਵੈ, ਪ੍ਰਭ ਆਏ ਮਿਲੇ ਖਿਨ ਢੀਲ ਨ ਪਈਆ, ਕਰ ਕਰ ਕਿਰਿਆ ਚਾਰ ਵਧਾਏ, ਮਨ ਪਖੰਡ ਕਰਮ ਕਪਟ ਲੁਭਈਆ,
बेसुआ के कर बेटा जन्मया, पिता ताहे क्या नाम सदैया, पूर्व जन्म के भगत कर आए, गुर हर हर हर हर भगत जमैया, भगत भगत करते हर पाया, जहाँ हर हर हर हर नाम समैया, प्रभ आन आन मेहंदी पे साई, आपे कोल कोल अंग लैया, जिनको ठाकुर कृपा तारी, बहां पकर नानक कड लैया। राग बिलावन महला पंजमा, अष्टपदी घर बारमा, एक ओंकार सतगुर प्रसाद, उपमा जात न कही मेरे प्रभ।

ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਰ ਹਾਰ ਪਰਿਉ ਦੁਆਰ ਗਹਿ ਚਰਨ ਸਾਧੂ ਸੰਗ ਮਿਨ ਮਸ਼ਟ ਹਰ ਹਰ ਰੰਗ ਕਰ ਦਇਆ

ਗਹਿ ਉੱਡ ਚਿਤ ਵੀ ਨਾਥ ਨਾਨਕਾ ਦੇ ਰੱਖ ਹਾਥ ਗੁਣ ਹਰ ਗੁਣ ਨਿਧੇ ਗੋਪਾਲ ਸਰਬ ਕਟਾ ਪਰਤ ਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇੱਕ ਨਿਮਖ ਰਹਿਣ ਨਾ ਜਾਏ ਬੜ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਗਤ ਪ੍ਰਾਨ ਜਿਉ ਲੋਭੀਏ ਧਨ ਦਾਨ ਜਿਉ ਦੂਧ ਜਲੈ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਮਾਤ ਪੂਤੇ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨਿਸੰਗ ਮੈਗ ਲਹਿ ਕਾਮੈ ਬੰਦ ਜਿਉ ਗ੍ਰਸਤ ਬਿਖੀ ਧੰਦ ਜਿਉ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤ੍ਰਿਕ ਚਾਹਤ ਮੇਹੋ ਜਨ ਜੀਵਨਾ ਸਤ ਸੰਗ।

ਕਿਰਪਾ ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ ਚੌਥ ਉਪਾਏ ਚਾਰੇ ਵੇਦਾਂ ਖਾਣੀ ਚਾਰੇ ਬਾਣੀ ਭੇਦਾਂ ਅਸ਼ਟ ਦਸਾ ਖਟ ਤੀਨ ਉਪਾਏ ਸੋ ਬੂਝੇ ਜਿਸ ਆਪ ਬੁਝਾਏ ਤੀਨ ਸਮਾਵੈ ਚੌਥੇ ਵਾਸਾ ਪ੍ਰਣਵਤ ਨਾਨਕ ਹਮ ਤਾਂ ਕੇ ਦਾਸਾ ਪੰਚਮੀ ਪੰਚ ਭੂਤ ਬਿਤਾਲਾ ਆਪ ਗੋਚਰ ਪੁਰਖ ਨਿਰਾਲਾ ਇੱਕ ਭਰਮ ਭੁੱਖੇ ਮੋਹ ਪਿਆਸੇ ਇੱਕ ਰਸ ਚਾਕ

ਬੰਦਿਆਂ ਕੋਈ ਸ਼ੇਰੀ ਭਰਮੈ ਮੁਕਤ ਨਾ ਹੋਏ ਤੋ ਛੂਟੇ ਜਾਂ ਖਸਮ ਛਿਦਾਏ ਗੁਰਮਤ ਮੇਲੇ ਭਗਤ ਦਿਰੜਾਏ ਖਸਤੀ ਖਟ ਦਰਸ਼ਨ ਪ੍ਰਭ ਸਾਜੈ ਅਨਹਦ ਸ਼ਬਦ ਨਿਰਾਲਾ ਵਾਜੈ ਜੇ ਪ੍ਰਭਾਵੈ ਤਾਂ ਮਹਿਲ ਬੁਲਾਵੈ ਸ਼ਬਦੇ ਭੇਦੇ ਤੋ ਪਤ ਪਾਵੈ ਕਰ ਕਰ ਬੇਸ ਖਪੇ ਜਲ ਜਾਵੈ ਸਾਚੈ ਸਾਚੇ ਸਾਚ ਸਮਾਵੈ ਸਪਤੀ ਸਪਤਪੀ ਸਤ ਸੰਤੋਖ ਸਰੀਰ ਸਾਧ ਸਮੁੰਦ ਭਰੇ ਨਿਰਮਲ ਨੀਰ ਮਜਨ ਨੀ ਮਜਨ ਸੀਲ ਸਚਰ ਦੇ ਵਿਚਾਰ ਗੁਰ ਕੇ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਾ ਪਾਵੇ ਸਾਚ ਨਸਾਣੇ ਠਾਕ ਨਾ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸਚ ਨਹਿ ਕੇਵਲ ਕਰਮ ਅਰਾਧੇ ਪੌਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਜਨ ਸਾਚੋ ਨਾਉ ਤਿਸਮੇ ਮਨੁਆ ਰਹਿਆ ਲਿਬਲਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਾਉ ਨੌਮੀ ਨਵੈ ਨਾਥ ਨਵਖੰਡਾ ਘਟ ਘਟ ਨਾਥ ਮਹਾਬਲਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭ ਆਦੇਸ਼ ਆਦਿ ਰਖਵਾਰਾ ਆਦਿ ਜੁਗਾਦੀ ਹੈ ਪੀ ਹੋਗ ਉਹ ਅਪਰੰਪਰ ਕਰਣੇ ਜੋਗ ਦਸਵੀਂ ਨਾਮ ਦਾਨ ਇਸਨਾਨ ਅੰਦਿਨ ਮਜਨ ਸੱਚਾ ਗੁਣ ਗਿਆਨ ਸਚ ਮੈਲਨ ਲਾਗੇ ਭਰਮ ਪੋ ਪਾਗੈ ਬਿਲਮ ਨ ਤੂਟਸ ਕਾਚੈ ਤਾਗੈ ਜਿਉ ਤਾਗਾ ਜਗ ਏ ਵੈ ਜਾਣੂ ਅਸਥਿਰ ਚੀਤ ਸਾਚ ਰੰਗ ਮਾਣੂ ਏਕਾਦਸੀ ਇਕ ਹਿਰਦੈ ਬਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਬਰਤ ਆਤਮ ਚੀਨੈ ਪਖੰਡ ਰਾਜ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਹੀਂ ਕੇਵਲ ਸੂਚੇ ਸਾਚੇ ਨਾ ਲਾਗੇ ਮਲ ਜਹ ਦੇਖੋ ਤਹ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਸਕਸ ਖਾਏ ਸਾਧ ਗਵਾਏ ਕੂੜੇ ਲਾਲਚ ਲਪਟੇ ਲਪਟਾਏ ਛੂਟੇ ਗੁਰਮੁਖ ਸਾਚ ਕਮਾਏ ਦੁਆਦਸ ਮੁੰਦਰਾ ਮਨ ਆਉ ਧੂਤਾ ਅਹਿਨਸ ਜਾਗੈ ਕਭੂ ਨ ਕਭੈ ਨ ਸੂਤਾ ਜਾਗਤ ਜਾਗਤ ਰਹੇ ਲਿਵਲਾਏ ਗੁਰ ਪਰਚੇ ਤਿਸ ਕਾਲ ਨ ਖਾਏ ਅਤੀਤ ਪਏ ਮਾਰੇ ਬੈਰਾਈ ਪ੍ਰਣਵਤ ਨਾਨਕ ਤਹਿ

ਗੁਰ ਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚ ਲਿਵ ਲਾਏ। ਸਤਿਗੁਰ ਸੇਵੈ ਐਸੇ ਬੜਭਾਗੀ, ਹਉਮੈ ਮਾਰ ਸੱਚ ਲਿਵ ਲਾਗੀ। ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੂੰ ਸੁਖਦਾਤਾ ਲਹਿ ਮਿਲਾਏ। ਏਕ ਅਸਤੇ ਦੂਜਾ ਨਾਹੀ ਕੋਏ, ਗੁਰਮੁਖ ਬੂਝੈ ਸੋ ਜੀ ਹੋਏ। ਪੰਦਰਾਂ ਥਿੰਤੀ ਤੈ ਸੱਤ ਵਾਰ, ਮਹਾਰੁਤੀ ਆਵਹਿ ਵਾਰ ਵਾਰ। ਦਿਨ ਸਰੈਣ ਤਿਵੈ ਸੰਸਾਰ, ਆਵਾ ਗਾਉਣ ਕੀਆ ਕਰਤਾਰ। ਨਿਹਚਲ ਸਾਚ ਰਹਿਆ ਕਲਤਾਰ, ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ। ਬਿਲਾਵਲ ਮਹੱਲਾ ਤੀਜਾ, ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀ ਜੰਤ ਮਾਇਆ ਮੋਹਿ ਪਾਜੇ। ਦੂਜੇ ਪਾਏ ਪਰਪੰਚ ਲਾਗੇ, ਆਵੈ ਜਾਵੈ ਮਰੇ ਅਭਾਗੇ। ਸਤਿਗੁਰ ਭੇਟਿਆ ਸੋ ਜੀ ਪਾਏ, ਪਰਪੰਚ ਚੂਕੈ ਸੱਚ ਸਮਾਏ। ਜਾਂ ਕੇ ਮਸਤਕ ਲਿਖਿਆ ਲੇਖ, ਤਾਂ ਕੇ ਮਨ ਵਸਿਆ ਪ੍ਰਭ ਏਕ ਰਹਾਉ। ਸ੍ਰਿਸ਼ਟ ਉਪਾਏ ਆਪੇ ਸਭ ਵੇਖੈ, ਕੋਈ ਨਾ ਮਿਟੈ ਤੇਰੇ ਲੇਖੈ। ਸਿੱਧ ਸਾਧਕ ਜੇ ਕੋ ਕਹੇ ਕਹਾਏ, ਭਰਮੈ ਭੂਲਾ ਆਵੇ ਜਾਏ। ਸਤਿਗੁਰ ਸੇਵੈ ਸੋ ਜਨ ਬੂਜੈ, ਹਉਮੈ ਮਾਰੇ ਤਾਂ ਦਰ ਸੂਜੈ। ਏਕ ਅਸਤੇ ਸਭ ਦੂਜਾ ਹੂਆ, ਏਕੋ ਵਰਤੇ ਅਵਰ ਨਾ ਬੀਆ। ਦੂਜੇ ਤੇ ਜੇ ਏਕੋ ਜਾਣੇ, ਗੁਰ ਕੇ ਸ਼ਬਦ ਹਰ ਦਰ ਨਿਸਾਣੇ। ਸਤਿਗੁਰ ਭੇਟੇ ਤਾਂ ਏਕੋ ਪਾਏ, ਵਿੱਚੋਂ ਦੂਜਾ ਠਾਕ ਰਹਾਏ। ਜਿਸਦਾ ਸਾਹਿਬ ਡਾਢਾ ਹੋਏ, ਤਿਸਨੂੰ ਮਾਰ ਨਾ ਸਾਕੈ ਕੋਏ। ਸਾਹਿਬ ਕੀ ਸੇਵਕ ਰਹੇ ਸਰਨਾਈ, ਆਪੇ ਬਖਸੇ ਦੇ ਵਡਿਆਈ। ਤਿਸਤੇ ਉੱਪਰ ਨਾਹੀ ਕੋਏ, ਕੌਣ ਡਰੇ ਡਰ ਕਿਸਕਾ ਹੋਏ। ਗੁਰਮਤੀ ਸ਼ਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲੱਗੈ ਨਾ ਪੀਰ। ਆਵੇ ਨਾ ਜਾਏ ਨਾ ਦੁੱਖ ਪਾਏ, ਨਾਮੇ ਰਾਤੇ ਸਹਿਜ ਸਮਾਏ। ਨਾਨਕ ਗੁਰਮੁਖ ਵੇਖੈ ਹਦੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਇੱਕ ਸੇਵਕ ਇੱਕ ਭਰਮ ਪੁਲਾਏ, ਆਪੇ ਕਰੇ ਹਰ ਆਪ ਕਰਾਏ। ਏਕੋ ਵਰਤੈ ਅਵਰ ਨ ਕੋਏ, ਮਨ ਰੋਸ ਕੀਜੈ।

ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੈ ਤਾਂ ਫਲ ਪਾਏ। ਥਿੱਤੀ ਵਾਰ ਸਭ ਆਵੈ ਜਾਹੈ, ਗੁਰ ਕੇ ਸ਼ਬਦ ਨਿਹਚਲ ਸਦਾ ਸੱਚ ਸਮਾਵੈ ਸਮਾਹੈ। ਥਿੱਤੀ ਵਾਰ ਤਾਂ ਜਾਂ ਸੱਚ ਰਾਤੇ, ਬਿਨ ਨਾਮੇ ਸਭ ਭਰਮ ਇਕਾਚੇ। ਮਨਮੁਖ ਮਰੇ ਮਰ ਬਿਗਤੀ ਜਾਹੇ, ਏਕ ਨ ਚੇਤੈ ਦੂਜੈ ਲੁਬਾਹੇ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਛਬਦੇ ਕਿਉਂ ਪਾਏ ਪਾਰ। ਆਪ ਉਪਾਏ ਉਪਾਵਣ ਹਾਰ, ਆਪੇ ਕੀ ਤੁਨ ਕੀ ਤੋਨ ਵਿਚਾਰ। ਬਹੁਤੇ ਪਿਹ ਕਰੇ ਪਿਖ ਧਾਰੀ, ਭੱਪ ਭਰਮੇ ਕਾਚੀ ਸਾਰੀ। ਐਥੇ ਸੁਖ ਨ ਆਗੇ ਹੋਏ, ਮਨਮੁਖ ਮੂਹੇ ਆਪਣਾ ਜਨਮ ਖੋਏ। ਸਤਿਗੁਰ ਸੇਵੈ ਭਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ। ਆਪੇ ਪੂਰਾ ਕਰੇ ਸੁਹੋਏ, ਇਹ ਥਿੱਤੀ ਵਾਰ ਦੂਜਾ ਦੋਏ। ਸਤਿਗੁਰ ਬਾਝੋਂ ਅੰਧ ਗੁਬਾਰ, ਥਿੱਤੀ ਵਾਰ ਸੇਵੈ ਮੁਗਦ ਗਵਾਰ। ਨਾਨਕ ਗੁਰਮੁਖ ਪੂਜੈ ਸੋ ਜੀ ਪਾਏ, ਇਕਤ ਨਾਮ ਸਦਾ ਰਹਿਆ ਸਮਾਏ। ਬਿਲਾਵਲ ਮਹੱਲਾ ਪਹਿਲਾ, ਸ਼ੰਤ ਦੱਖਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੁੰਦ ਨਵੇਲੜੀਆਂ ਗੋਇਲ ਆਈ ਰਾਮ, ਮਟਕ ਡਾਰ ਧਰੀ ਹਰ ਲਿਵ ਲਾਈ ਰਾਮ। ਲਿਵ ਲਾਏ ਹਰ ਸਿਉਂ ਰਹੀ ਗੋਇਲ, ਸਹਿਜ ਸ਼ਬਦ ਸਿਗਾਰੀਆਂ। ਕਰ ਜੋੜ ਗੁਰ ਭੈ ਕਰ ਬੇਨਤੀ, ਮਿਲੋ ਸਾਚ ਪਿਆਰੀਆਂ। ਤਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ। ਨਾਨਕ ਮੁੰਦ ਨਵੇਲ ਸੁੰਦਰ, ਦੇਖ ਪਿਰ ਸਧਾਰਿਆ। ਸੱਚ ਨਵੇਲੜੀਏ

ਦਿਲ ਦਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਅਕਥ ਅਕਥ ਕਥੇ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭੇ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ।

0: ਜੇ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆੜ ਪੈਰ ਤਾਂ ਕਾ ਜਸ ਕਾ ਬੀਜੈ
0: ਜੇ ਪ੍ਰਸਾਦ ਤੁਝ ਸਭ ਕੋ ਮਾਨੈ
1: ਮੁਖ ਤਾਂ ਕਾ ਜਸ ਰਸਨ ਬਖਾਨੈ।

0: ਸਮਾਨੇ
1: ਸਾਧਕ ਸੰਗ ਅਗੋਚਰ ਮਿਲ
0: ਸਾਧਕ ਸੰਗ ਸਦਾ ਪਰ ਫੁਲ
1: ਸਾਧਕ ਸੰਗ ਆਵਹਿ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤ ਹੂੰ ਧਾਵੈ
0: ਸਾਧ ਸੰਗ ਅਸਥਿਤ ਮਨ ਪਾਵੈ
1: ਸਾਧਕ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕੈ ਸੰਗ ਮਹਾ ਪਨੀਤ
1: ਸਾਧ ਸੰਗ ਕਿਸ ਸਿਉ ਨਹੀਂ ਬੈਰ
0: ਸਾਧ ਕੈ ਸੰਗ ਨਾ ਬੀਗਾ ਪੈਰ
1: ਸਾਧਕ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧਕ ਸੰਗ ਨਾਹੀ ਉਤਾਪ
0: ਸਾਧ ਕੈ ਸੰਗ ਤਜੈ ਸਭ ਆਪ
1: ਆਪੇ ਜਾਣੈ ਸਾਧ ਬਡਾਈ
0: ਨਾਨਕ ਸਾਧ ਪ੍ਰਭੂ ਬਨੇ ਆਈ
1: ਸਾਧਕ ਸੰਗ ਨਾ ਕਬ ਹੂੰ ਧਾਵੈ
0: ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕੈ ਸੰਗ ਅਜਰ ਸਹੈ
1: ਸਾਧਕ ਸੰਗ ਬਸ ਹੈ ਥਾਨੀ ਉੱਚੈ
0: ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦ੍ਰਿੜ

0: ਗਾਇਨ
1: ਸਾਧਕ ਸੰਗ ਸਰਬ ਥਾਨ ਗਮ
0: ਨਾਨਕ ਸਾਧਕ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਲੁਖਤ ਹਰ
0: ਸਾਧਕ ਸੰਗ ਨਰਕ ਪਰ ਹਰ
1: ਸਾਧਕ ਸੰਗ ਇਹਾਂ ਉਹਾਂ ਸੁਹੇਲਾ
0: ਸਾਧਕ ਸੰਗ ਬਿਖਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੇ
0: ਸਾਧਕ ਸੰਗ ਨਾ ਬੇਠਾ ਜਾਵੇ
1: ਪਾਰ ਬ੍ਰਹਮ ਸਾਧਰਿਤ ਬਸੈ
0: ਨਾਨਕ ਉਧਰੇ ਸਾਧ ਸੁਣ ਰਸੈ
1: ਸਾਧਕ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾ

0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜ,
1: ਜਿਉਂ ਭਾਵਕ ਇੰਦਰ ਨਹੀਂ ਤ੍ਰਾਪੈ।
0: ਸੰਤ ਕਾ ਦੁਖੀ ਛੁਟੈ ਅਕੇਲਾ,
1: ਜਿਉਂ ਬਾਰਤਲ ਖੇਤ ਮਾਏ ਦੁਹੇਲਾ।
0: ਸੰਤ ਕਾ ਦੁਖੀ ਧਰਮ ਤੇ ਰਹਿਤ,
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ।

0: ਸਹਿ ਸੁਭਾਏ ਹੋਵੈ ਸੋ ਹੋਏ,
1: ਕਰਨੇ ਹਾਰ ਪਛਾਨੇ ਸੋਏ,
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
1: ਜੈਸਾ ਸਾ ਤੈਸਾ ਦੇਸਤਾਨਾ,
0: ਜਿਸ ਤੇ ਉਪਜੇ ਤੇ

0: ਸਾਧ ਕੀ ਧੂਰ ਕਰੋ ਇਸ ਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਵੱਡ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨੇਕ ਬਿਘਨ ਤੇ ਸਾਧੂ ਰਾਖੈ
1: ਹਰ ਗੁਣ ਗਾਏ ਅਮਰਤ ਰਾਖੈ
0: ਕੋਟ ਕਹੀ ਸੰਤ ਹੈ।

जिसकी श्रेष्ठ सो करना हार करते कि मित न जान किया।

0: ਕਾਰਨ ਸੁ ਪ੍ਰਭ ਸਮਰਥ
1: ਇਹੋ
0: ਧਨ ਸੰਚ ਹੋ ਭਗਵੰਤ ਏਕ ਆਸ ਰਾਖੋ ਮਨ ਮਾਹੇ ਜਿਸ ਧਨ ਕੋ ਚਾਰ ਕੁੰਟ ਉਠਤਾ ਵਹੇ ਜਿਸ ਸੁਖ

ਨਿਧਾਨ ਮੈਂ ਹਰ ਨਾਮ ਨਿਧਾਨ ਮਨ ਪ੍ਰਬੋਧੋ ਹਰ ਕੈ ਨਾਏ ਤਾਕੋ ਬਿਘਨ ਨਾ ਲਾਗੈ ਕੋਏ ਕਾ ਤਾਤੀ ਠਾਂਡਾ ਹਰ ਨਾਓ।

0: ਚਿੰਦ ਬਸਿਆ ਸੁਖ ਨਾਲ ਸਾੜ ਸਿਆਨਬ ਸਗਲੀ ਮਨਾ
1: ਸਾਧ ਸੰਗ ਪਾਵੇ ਸੱਚ ਤਨਾ
0: ਹਰ ਪੂੰਜੀ ਸੰ

0: ਸਤਿਗੁਰੈ ਤਦ ਹੈ ਬੁਝਾਇਆ ਸਾਜਨ ਸੰਤ ਕਰੋ ਇਹੋ ਕਾਮ ਸਿਮਰ ਸਿਮਰ ਸਿਮਰ ਸੁਖ ਪਾਵ ਹੋ
1: ਜਪੋ ਅਵਰਾ ਨਾਮ ਜਪਾਵੋ
0: ਭਗਤ ਭਾਈ ਭਗਤ ਭਾਈ।

0: ਆਪ
1: ਚਿਤਰ ਗੋਬਿੰਦ ਕਿਸ ਪੋਛਤ ਲੇਖਾ
0: ਸਭ ਨਾਥ ਨਿਰੰਜਨ ਗੋਚਰ ਗਾਦੇ
1: ਆਪ ਕੌਣ ਛੁਡੈ ਕੌਣ ਬੰਧਨ ਵਾਦੈ
0: ਆਪਨ ਆਪ ਆਪ ਹੀ ਚਰਜਾ
1: ਨਾਨਕ ਆਪਨ ਰੂਪ ਆਪ ਹੀ ਪਰਜਾ
0: ਜੇ ਨਿਰਮਲ ਪੁਰਖ ਪੁਰਖ ਪਤ ਹੋਤਾ
1: ਬਿਨ ਮੈਲ ਹੋ ਗਿਆ ਧੋਤਾ
0: ਜੇ ਨਿਰੰਜਨ ਨਿਰੰਕਾਰ ਨਿਰਬਾਨ
1: ਕੌਣ ਕੋ ਮਾਨ ਕੌਣ ਅਭਿਮਾਨ
0: ਜੇ ਸਰੂਪ ਕੇਵਲ ਜਗਦੀਸ਼
1: ਛਲ ਛਿਦਰ ਲਗਤ ਕੋ ਕੀਸ
0: ਜੋ ਸਰੂਪੀ ਜੋਤ

0: ਸੇ ਤਿਆਗ
1: ਤਿਸ ਭਾਵੈ ਤਿਸ ਲੈ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਨਾਨਕ ਏਕ ਜਾਣਿਆ
1: ਮਨ ਲਾਗਾ ਹਰ ਇਕ ਨਾਏ
0: ਜਿਸਕੀ ਆਸਨ ਬਿਰਥੀ ਜਾਏ
1: ਸੇਵੋ ਕੋ ਸੇਵਾ ਬਨ ਆਈ
0: ਬੋਝ ਪਰਮ ਪਦ ਪਾਏ।

ਪੂਜੋ ਸਦਾ ਹਮਾਰੇ ਪੱਛਾ ਰੱਖ ਲੇਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਦੇ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ ਮੁਰੀਦਾਂ, ਹੱਠੀਆਂ ਜੱਪੀਆਂ ਤੱਪੀਆਂ, ਸਿਧਕਵਾਨਾ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਵਾਏ, ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾ ਬਨਿਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜਗੋ ਜੁਗਾ ਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ,

ਭੇਟਾਵਾਂ ਦਰ ਪ੍ਰਵਾਨ ਕਰਦੀਆਂ ਦਰੋਂ ਕਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮ ਦਾਨ ਸਿੱਖੀ ਸਦਕ ਭਰੋਸਾ ਦਾਨ ਸਰਬੱਤ ਦੇ ਕਾਰਜ ਰਾਸ ਕਰਨੇ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ ਅੱਜ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਗੁਰਸਿੱਖ ਪਰਿਵਾਰਾਂ ਵੱਲੋਂ ਹੋਈ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਅਜੀਤ ਸਿੰਘ ਜੀ ਲਾਲੀ ਪਰਿਵਾਰ ਵੱਲੋਂ ਆਪਣੀ ਬੇਟੀ ਰਵਿੰਦਰ ਕੌਰ ਦੇ ਵਿਆਹ ਦੇ ਕਾਰਜਾਂ ਦੀ ਸਫਲਤਾ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸਤਿਗੁਰੂ ਜੀ ਰਹਿਮਤ ਕਰਨੀ ਸੇਵਕਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਸ਼ੁਭ ਕਾਰਜਾਂ ਵਿੱਚ ਆਪ ਅੰਗ ਸੰਗ ਸਹਾਇਕ ਹੋ ਕੇ ਨਿਰਵਘਨਤਾ ਸਹਿਤ ਸੰਪੂਰਨ ਕਰਾਉਣੇ ਅੰਗ ਸੰਗ ਸਹਾਈ ਹੋਣਾ ਸੇਵਕ ਪਰਿਵਾਰ ਵੱਲੋਂ ਅਨਹਦ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਨੇ ਸਤਿਗੁਰੂ ਜੀ ਰਹਿਮਤ ਕਰਨੀ ਵਿੱਚ ਇਹਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਦੀਰਘਾਰਜਾ ਮਾਤਾ ਪਿਤਾ ਦੇ ਆਗਿਆਕਾਰ ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਤਰਲੋਚਨ ਸਿੰਘ ਜੀ ਬੀਬੀ ਜੀ ਨਰਿੰਦਰ ਕੌਰ ਵੱਲੋਂ ਆਪਣੀਆਂ ਪੋਤਰੀਆਂ ਸਾਹਿਬਾ ਕੌਰ ਅਤੇ ਨੌਰੀਨ ਕੌਰ ਦੇ ਜਨਮਦਿਨ ਦੀ ਖੁਸ਼ੀ ਅੰਦਰ ਅਤੇ ਕਾਕਾ ਹਰਦੀਪ ਸਿੰਘ ਦੀ ਚੜ੍ਹਦੀ ਕਲਾ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸਤਿਗੁਰੂ ਜੀ ਰਹਿਮਤ ਕਰਨੀ ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੰਗ ਸੰਗ ਸਹਾਈ ਹੋਣਾ ਆਪ ਜੀ ਦੇ ਦਰ ਘਰ ਦੇ ਸੇਵਕ ਗੁਰਜੀਤ ਸਿੰਘ ਬੀਬੀ ਜੀ ਮਨਿੰਦਰ ਕੌਰ ਵੱਲੋਂ ਆਪਣੇ ਬੇਟੇ ਹਰਬਿੰਦ ਸਿੰਘ ਦੇ ਜਨਮਦਿਨ ਦੀ ਖੁਸ਼ੀ ਅੰਦਰ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਸਤਿਗੁਰੂ ਜੀ ਰਹਿਮਤ ਕਰਨੀ ਪਚੰਗੀ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਤੰਦਰੁਸਤੀਆਂ ਦੀ ਦਾਤ ਬਖਸ਼ ਕਰਨੀ ਅੰਗ ਸੰਗ ਸਹਾਈ ਹੋਣਾ ਦਰ ਘਰ ਦੇ ਸੇਵਕ ਸਰਦਾਰ ਰਜਿੰਦਰ ਸਿੰਘ ਜੀ ਬੀਬੀ ਜੀ ਭੁਪਿੰਦਰ ਕੌਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਨੇ ਸਤਿਗੁਰੂ ਜੀ ਰਹਿਮਤ ਕਰਨੀ ਸਮੂਹ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਦਰ ਘਰ ਦੇ ਸੇਵਕ ਸੁਖਬੀਰ ਸਿੰਘ ਅਤੇ ਬੀਬੀ ਜੀ ਪਰਮਿੰਦਰ ਕੌਰ ਵੱਲੋਂ ਪਚੰਗੀ ਦੀ ਦਾਤ ਲਈ ਆਪ ਜੀ ਦੇ ਚਰਨ ਪਰਸਰੇ ਨੇ ਸਤਿਗੁਰੂ ਜੀ ਰਹਿਮਤ ਕਰਨੀ ਸੇਵਕਾਂ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ ਦਰ ਘਰ ਦੇ ਸੇਵਕ ਮਾਤਾ ਸੁਖਦੇਵ ਕੌਰ ਜੀ ਭਾਈ ਕਰਮਜੀਤ ਸਿੰਘ ਜੀ ਗਗਨਦੀਪ ਕੌਰ ਵੱਲੋਂ ਆਪਣੇ ਬੱਚੇ ਰਵਲੀਨ ਕੌਰ ਅਤੇ ਤਨਵੀਰ ਸਿੰਘ ਦੀ ਚੜ੍ਹਦੀ ਕਲਾ ਲਈ ਅਤੇ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪ ਜੀ ਦੇ ਚਰਨ ਪਰਸਰੇ ਨੇ ਸਤਿਗੁਰੂ ਜੀ ਰਹਿਮਤ ਕਰਨੀ ਸਮੂਹ ਪਰਿਵਾਰ ਨੂੰ ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸਾ ਦਾਨ ਬੱਚਿਆਂ ਨੂੰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਗਿਆ ਵਹੀ ਅਕਾਲ ਕੀ ਤਵੇ ਚਲਾਏ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮੇਰਉ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਖਾਰ ਹੋਈ ਸਭ ਮਿਲੇਂਗੇ ਬਚੇ

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣਾ

ਭਗਤ ਗੋਬਿੰਦ ਬਾਂਸਤੇ ਜਮ ਨਾ ਸਾਕੇ ਜੋ ਜਿਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿ ਨਾ ਪ੍ਰੇਮ ਵਿਸੋ ਜਿਓ। ਸਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ ਸੰਤ ਸਜੋ ਕੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਨੋਦ ਆਨੰਦ ਕੋਡ ਪ੍ਰਿਯ ਪ੍ਰੀਤਮ ਸੰਗ ਬਣੇ ਮਨ ਬੰਸਤ ਫਲ ਪਾਇਆ ਹਰ ਨਾਨਕ ਨਾਮ ਪਣੇ ਸੰਤੇ।

ਨਾਨਕ ਤਿੰਨ ਬਲਹਾਰ ਨੇ, ਹਰ ਜਪੇ ਉਤਰੇ ਤੀਰ ਸੰਤ, ਚਰਨ ਬਿਰਾਜਤ ਸਭ ਉਪਰੇ, ਮਿਟਿਆ ਸਗਲ ਕਲੇਸ਼ ਜੀਉ, ਆਵਣ ਜਾਵਣ ਦੁੱਖ ਹਰੇ, ਹਰ ਭਗਤ ਕੀ ਆਪਰ।

ਜੈ ਸੂਜੇ ਪੜ ਪੜ ਬੂਜੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾਸ ਸੰਭਾਲੇ ਬਿਨ ਸਾਚੇ ਜਗ ਕਾਚਾ ਤੰਦੇ ਧਰਮ ਤਰੇ ਧਰਮਾ ਪੁਰੇ ਗੁਣਕਾਰੀ ਮਨ ਧੀਰਾ ਤੰਦੇ ਤੂਲ ਪੜੇ ਮੁਖ ਮਸਤਕੇ ਕੰਚਨ ਪਏ ਮਨੂਰਾ ਤਨ ਤਰਨੀ ਤਰ ਆਪ ਅਜੋਨੇ

ਗੁਰ ਰਸ ਗੀਤ ਬਾਦ ਨਹੀਂ ਪਾਵੇ। ਸੁਣਿਆ ਗਹਿਰ ਗੰਭੀਰ ਗਵਾਇਆ, ਗੁਰ ਸੱਚ ਕਹਿਆ, ਗੁਰ ਸੱਚ ਕਹਿਆ

ਗਪਾਲਾ ਉਗਵਿਆ ਸਰੂਪ ਦਿਖਾਵੀ ਕਰ ਕਿਰਪਾ ਆਪਣੇ ਕਰ ਆਵੀ ਉਨਮ ਵਰਤੇ ਨੀਜਰ ਤਾਰਾ ਉਤਮ ਸ਼ਬਦ।

ਸਾਰੇ ਵਾਰੇਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਾ ਦਿਸ ਟੁੰਡ ਕਰੇ ਮੈਂ ਪਾਇਆ ਮੇਲ ਪਿਆ ਸਤਿਗੁਰੂ ਮਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ

ਸੱਚੇ ਸਾਚੋ ਭਾਵੇ ਗੁਰਸਾਗਰ ਰਤਨੇ ਨਹੀਂ ਤੋਟੇ ਲਾਲ ਪਦਾਰਥ ਸਾਚ ਅਖੋਟੇ ਗੁਰ ਕਾ ਕਹਿਆ ਸਾਕਾਰ ਕਮਾਵੂ ਗੁਰ ਕੇ ਕਰਨੇ ਕਾਹੇ ਤਾਵੂ ਨਾਨਕ ਗੁਰਮਤ ਸੱਚ ਸਮਾਵੂ ਤੂਟੇ ਨੇ ਹੋ ਕੇ ਬੁੱਲ ਹੈ ਸਹੀ ਤੂਟੇ ਬਹਾ ਦੂਹ ਦਿਸ ਗਹੀ

ਸਾ ਤਿਸ ਬਲਹਾਰੇ ਜਾਉ ਜੋ ਸਾਰੇ ਸੂਟਾ ਸੀ ਤਿਸ ਬਿਨ ਅਬਰ ਨ ਕੋਏ ਗੁਰ ਪ੍ਰਸ਼ਾਦੇ ਤਿਸ ਸੰਭਲਾ ਤਾਂ ਤਨ ਦੁਖ ਨਾ ਹੋਏ।

ਭਾਗਣ ਪੀੜ ਬਣੀ ਬਿਨ ਸਾਚੇ ਕਿਉ ਛੁੱਟੀ ਆ ਹਰ ਗੁਰ ਕਰਮ ਮਣੀ ਆਪ ਛਡਾਈ ਛੁੱਟੀ ਆ ਵੱਡਾ ਆਪ ਤਣੀ ਗੁਰ

ਦਿਆਲ ਤੂੰ ਕਰ ਕਰ ਦੇਖਣ ਹਾਰੇ ਦਇਆ ਕਰੇ ਪ੍ਰਭ ਮੇਲ ਲਿਓ ਖਿਨ ਮੈਂ ਟਾਹੇ ਉਸਾਰੇ ਦਾਨਾ ਤੂੰ ਬੀਨਾ ਤੂੰ ਹੀ ਦਾਨਾ ਕੇ ਸਿਰ ਦਾਨ ਦਾਲਦ ਭੰਜਨ ਦੁੱਖ ਦਲਣ ਗੁਰਮੁਖ ਗਿਆਨ ਧਿਆਨ ਤਨ ਗਿਆ ਬਹੁ ਝੂਰੀ ਐ ਮਨ ਮੈਂ ਚੀਤ ਗਵਾਰੇ ਤਨ ਵਿਰਲੀ ਸੱਚ ਸੰਚਿਆ

ਸੋ ਮੇਲ ਸੀ ਗੁਰ ਕੈ ਹਿਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੀ ਪਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਦਿਸ ਸੋਗ ਵਿਜੋਗ ਸੰਤਾਪ

ਕਹਿਣਾ ਤੁਰ ਮੋਈ ਬਿਨ ਗੁਣ ਕਿਉਂ ਕਰ ਜਾਹਾਂ। ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉਂ ਤਿਨ ਮਿਲਿਓ ਪਿਆਰੀ ਤਿਨ ਹੀ ਜੈਸੀ ਥੀ ਰਹਾਂ। ਜਪ ਜਪ ਹਿਰਦੇ ਮੁਰਾਰ ਅਵਗਣੀ ਭਰਪੂਰ ਹੈ ਗੁਣ ਪੀ ਵਸੈ ਨਾਲ ਬਿਨ ਸਤਿਗੁਰੂ ਗੁਣਾਂ ਜਾਪਣੀ। ਜੇ ਚਿਰੇ ਸ਼ਬਦ ਨਾ ਕਰੇ ਵਿਚਾਰ ਲਸਕਰੀਆਂ ਕਰ ਸੰਭਲੇ ਆਏ ਵਜੋ ਲਿਖਾਈ।

ਕਰੇ ਸਾਚਿਉ ਸਾਚੇ ਨਾਏ ਵੰਤਨ ਟੁੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰੀ ਲਾਲ ਰਤਨ ਬਹੁ ਮਾਨਕੀ ਸਤਿਗੁਰ ਹੱਥ ਭੰਡਾਰੇ।

ਖਿਮਾ ਸਾਸੁਕ ਪਾਏ ਖਰਚ ਖੜਾ ਤਨ ਧਿਆਨ ਤੂੰ ਆਪੇ ਵਸੇ ਸਰੀਰ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮਨ ਤੀਰ ਹਉਮੈ ਖਪੇ ਖਪਾਈ ਸੀ ਬਿਜਿਓ ਬਥ ਵਿਕਾਰ ਜੰਤੋ ਪਾਈ ਬਿਜ ਪਾਇਨ

ਵਿਦਿਆ ਵਿਚਰੇ ਸਹਿਜ ਸੁਭਾਈ, ਵਿਦਿਆ ਸੋਦੇ ਤਤ ਲਹੇ, ਰਾਮ ਨਾਮ ਲਿਵਲਾਏ, ਮਨਮੁਖ ਵਿਦਿਆ ਬਰਕਦਾ, ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨੇ, ਸੂਝ ਬੂਝ ਨਾ ਕਾਏ, ਪਾਦਾ ਗੁਰਮੁਖ ਆਖੀਆ ਚਾਟਰਿਆ ਮਤ ਦੇ, ਨਾਮ ਸੰਭਾਲੇ ਨਾਮ ਸੰਗ੍ਰਹ, ਲਾਹਾ ਜਗ ਮੈਂ ਲੇ, ਸੱਚੀ ਪੱਟੀ ਸੱਚ ਮਨ ਪੜਿਆ ਸ਼ਬਦ ਸੁਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬਿਨਾ, ਜਿਸ ਰਾਮ ਨਾਮ ਗਲਹਾਰ, ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ, ਏਕੇ ਓਂਕਾਰ ਸਤਿਗੁਰ ਪ੍ਰਸ਼ਾਦ, ਸਿੱਧ ਸਭਾ ਕਰ ਆਸਨ ਬੈਠੇ, ਸੰਤਨ ਸੰਤ ਸਭਾ ਜੈਕਾਰੂ, ਤਿਸੇ ਆਗੇ ਰਹਿ ਰਾਸ ਹਮਾਰੀ, ਸਾਚਾ ਅਪਰਾ ਪਾਰੂ, ਮਸਤਕ ਕਾਟ ਤਰੇ ਤਿਸੇ ਆਗੇ, ਤਨ ਮਨ ਆਗੇ ਦੇਉ, ਨਾਨਕ ਸੰਤ ਮਿਲੇ ਸਚ ਪਾਈਆ, ਸਹਿਜ ਪਾਏ ਜਸ ਲਿਉ, ਕਿਆ ਪਵਿਆ ਸਚ ਸੁਚਾ ਹੋਈ, ਸਾਚ ਸ਼ਬਦ ਬਿਨ ਮੁਕਤ ਨ ਕੋਈ ਰਹੋ, ਕਵਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਉ, ਸਾਚ ਕਹਿਓ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਉ, ਕਹਿ ਬੈਸੋ ਕਹਿ ਰਹੀ ਆ ਬਾਲੇ, ਕਹਿ ਆਵੋ ਕਹਿ ਜਾਹੂ, ਨਾਨਕ ਬੋਲੀ ਸੁਨ ਬੈਰਾਗੀ, ਕਿਆ ਤੁਮਾਰਾ ਰਾਹੂ, ਘਟ ਘਟ ਬੈਸੇ ਨਿਰੰਤਰ ਰਹੀਆ, ਚੱਲ ਸਤਿਗੁਰ ਪਾਏ, ਸਹਿਜੇ ਆਏ ਹੁਕਮ ਸਦਾਈ, ਨਾਨਕ ਸਦਾ ਰਜਾਈ, ਆਸਨ ਬੈਸਨ ਥਿਰ ਨਰਾਇਣ, ਐਸੀ ਗੁਰਮਤ ਪਾਏ, ਗੁਰਮੁਖ ਬੂਜੇ ਆਪ ਪਛਾਣੇ, ਸੱਚੇ ਸੱਚ ਸਮਾਈ, ਦੁਨੀਆ ਸਾਗਰ ਦਤੁਰ ਕਹੀਆ, ਕਿਉਂ ਕਰ ਪਾਈਆ ਪਾਰੂ, ਚਰਪਟ ਬੋਲੈ ਆਉਦੂ ਨਾਨਕ, ਦੇ ਸੱਚਾ ਵਿਚਾਰੂ, ਆਪੇ ਆਖੇ ਆਪੇ ਸਮਝੈ, ਤਿਸਕਿਆ ਉੱਤਰ ਦੀਜੈ, ਸੱਚ ਕਹੋ ਤੁਮ ਪਾਰ ਗਰਾਮੀ, ਤੁਝਕਿਆ ਬੈਸਨ ਦੀਜੇ, ਜੈਸੇ ਜਲ ਮੈਂ ਕਮਲ ਨਿਰਾਲੰਗ, ਨਿਰਾਲੰਗ ਮੁਰਗਾਈ ਸਨੋ ਸੈਣੇ, ਸੂਰਤ ਸ਼ਬਦ ਪਵ ਸਾਗਰ ਤਰਿਆ, ਨਾਨਕ ਨਾਮ ਬਖਾਨੇ, ਰਹੇ ਇਕਾਂਤੇ ਕੋ ਮਨ ਵਸਿਆ, ਆਸਾ ਮਹਿ ਨਰਾਸੂ, ਅਗਮਾ ਗੋਚਰ ਦੇਖ ਦਿਖਾਈ, ਨਾਨਕ ਤਾਂਕਾ ਦਾਸੂ, ਸੁਣ ਸਵਾਮੀ ਅਰਦਾਸ ਹਮਾਰੀ, ਪੂਛੋ ਸੱਚ ਵਿਚਾਰੂ, ਰੋਸ ਨਾ ਕੀਜੇ ਉੱਤਰ ਦੀਜੈ, ਕਿਉਂ ਪਾਇਆ ਗੁਰਦੁਆਰੂ, ਇਹ ਮਨ ਚਲਤਿਓ ਸੱਚ ਕਰ ਬੈਸੇ, ਨਾਨਕ ਨਾਮ ਅਦਾਰੂ, ਆਪੇ ਮੇਲ ਮਲਾਈ ਕਰਤਾ, ਲਾਗੇ ਸੱਚ ਪਿਆਰੂ, ਹਾਟੀ ਬਾਟੀ ਰਹੇ ਨਰਾਲੇ,

ਸਰਪਣ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮਿਲੇ ਆਂਦੇ ਰਾਜਾਈ ਨਾਨਕ ਹਉਮੈ ਮੇਟ ਸਮਾਏ ਸੁਨ ਨਿਰੰਤਰ ਦੀਜੇ ਬੰਧ ਉਡੇ ਨਾ ਹੰਸ ਪਰੇ ਨਾ ਕੰਧ ਸਹਿਜ ਗੁਫਾ ਕਰ ਜਾਣੇ ਸਾਚਾ ਨਾਨਕ ਸਾਚੀ ਭਾਵੀ ਸਾਚਾ ਕਿਸ ਕਾਰਨ ਗ੍ਰਹਿ ਤਜੇ ਉਦਾਸੀ ਕਿਸ ਕਾਰਨ ਇਹ ਭੀਖ ਨਿਵਾਸੀ ਕਿਸ ਵੱਖਰ ਕੇ ਤੁੰਬਣ ਜਾਰੀ ਕਿਉਂ ਕਰ ਸਾਥ ਲਗਾਵੋ ਪਾਰੇ ਗੁਰਮੁਖ ਖੋਜਦ ਪਏ ਉਦਾਸੀ ਦਰਸ਼ਨ ਕੇ ਤਾਈ ਭੀਖ ਨਿਵਾਸੀ ਸਾਚ ਵੱਖਰ ਕੇ ਹਮ ਬਣ ਜਾਰੀ ਨਾਨਕ ਗੁਰਮੁਖ ਉਤਰ ਸਪਾਰੇ ਕਿਤ ਬਿਦ ਪੁਰਖਾ ਜਨਮ ਬਟਾਇਆ ਕਾਹੇ ਕੋ ਤੁਝੇ ਇਹ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬਿੰਦਨਤਾ ਕਿਉਂ ਖਾਈ ਆ ਸਾਰੀ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕਹਿ ਜਨਮ ਗਵਣ ਮਟਾਇਆ ਅਨਹਤ ਰਾਤੀ ਏ ਮਨ ਲਾਇਆ ਮਨਸਾਇਆ ਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੇਟੇ ਖਾਈ ਆ ਸਾਰੇ ਨਾਨਕ ਤਾਰੇ ਤਾਰਨ ਹਾਰੇ ਆਦਿਕੋ ਕਵਣ ਵਿਚਾਰ ਕਥਿਅਲੇ ਸੁਣ ਕਹਾਂ ਕਰ ਵਾਸੂ ਗਿਆਨ ਕੀ ਮੁੰਦਰਾ ਕਵਣ ਕਥਿਅਲੇ ਕਟ ਕਟ ਕਵਣ ਨਿਵਾਸੂ

ਜਿਨ ਰਚ ਰਚਿਆ ਤੇ ਸ਼ਬਦ ਪਛਾਣੇ ਨਾਨਕ ਤਾਂ ਕਾ ਦਾਸੂ ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹੇ ਸਮਾਈ ਇਹ ਸ਼ਬਦ ਕਿਉਂ ਜੋ ਅਰਥ ਆਵੇ ਤਿਸੇ ਗੁਰਦਿਲ ਨਾ ਤਮਾਈ ਕਿਉਂ ਤਤੇ ਅਵਗਤੇ ਪਾਵੇ ਗੁਰਮੁਖ ਲਗੇ ਪਿਆਰੂ ਆਪੇ ਸੂਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੂ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤਮਿਤ ਸ਼ਬਦੇ ਪਾਈ ਆਦਿਕੋ ਬਿਸਮਾਦ ਵਿਚਾਰ ਕਥਿਅਲੇ ਸੁਨ ਨਿਰੰਤਰ ਵਾਸਲੀਆ ਅਕਲ ਪਤ ਮੁੰਦਰਾ ਗੁਰ ਗਿਆਨ ਵਿਚਾਰੀਅਲੇ ਕਟ ਕਟੇ ਸਾਚਾ ਸਰਬ ਜੀਆ ਗੁਰਬਚਨੀ ਅਵਗਤ ਸਮਾਇਆ ਤਤ ਨਰਿੰਜਨ ਸਹਿਜ ਲਹੇ ਨਾਨਕ ਦੂਜੀ ਕਾਰ ਨ ਕਰਨੀ ਸੇਵੇ ਸਿੱਖ ਸੁਖੋਜ ਲਹੇ।

ਕਵਾਣ ਨਾਨਕ ਸੱਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਪਾਉ ਪਾਵੇ ਗੁਰਮੁਖ ਬਾਣੀ ਅਗੜ ਕੜਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰੇ ਪਰਮਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ

ਬਿਨ ਸ਼ਬਦੇ ਸਭ ਦੂਜੇ ਲਾਗੇ ਦੇਖੋ ਹਿਰਦੇ ਵਿਚਾਰੇ ਨਾਨਕ ਵੱਡੇ ਸੋ ਵਡਪਾਗੀ ਜਿਨੇ ਸੱਚ ਰੱਖਿਆ ਔਰ ਤਾਰੀ ਗੁਰਮੁਖ ਰਤਨ ਲਹੇ ਲਿਵਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੀ ਮਨ ਪਤਿਆਈ ਗੁਰਮੁਖ ਅਲਖ ਲਿਖਾਈ ਤਿਸ ਪਾਵੀ ਨਾਨਕ ਗੁਰਮੁਖ ਚੋਟ ਨਾ ਖਾਵੀ ਗੁਰਮੁਖ ਨਾਮ ਦਾਣੇ ਇਸ਼ਨਾਨ ਗੁਰਮੁਖ ਲਾਗੇ ਸਹਿਜ ਧਿਆਨ

ਗੁਣ ਨਿਸਤਾਰੀ ਮੁਕਤ ਮਹਾਂਸੁਖ ਗੁਰ ਸ਼ਬਦ ਵਿਚਾਰੀ ਗੁਰਮੁਖ ਕਦੇ ਨ ਆਵੈ ਹਾਰੀ ਤਨ ਹਟਰੀਏ ਮਨ ਵਣਜਾਰਾ ਨਾਨਕ ਸਹਿਜੀ ਸੱਚ ਵਪਾਰਾ ਗੁਰਮੁਖ ਬਾਂਧਿਓ ਸੇਤ।

ਕਣ ਗੁਰਮੁਖ ਪਰਚਾਇਨ ਗੁਰਮੁਖ ਸਾਰੇ ਪਾਹਣ ਤਾਰੇ ਗੁਰਮੁਖ ਕੋਟ ਤੇਸ ਉਦਾਰੇ ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਦਰਗਾਹ ਪਾਵੇ ਮਾਣ ਗੁਰਮੁਖ ਖੋਟੇ ਖੜੇ ਪਛਾਣ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਦਰਗਾਹ ਸਿਫਤ ਸਮਾਏ ਨਾਨਕ ਗੁਰਮੁਖ ਬੰਧ ਨਾ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖੇ ਹਉਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੇ ਸਮਾਏ ਗੁਰਮੁਖ ਸਾਚੇ ਨਾ ਪਤ ਉੱਤਮ ਹੋਏ ਨਾਨਕ ਗੁਰਮੁਖ ਸਗਲ ਪਵਣ ਕੀ ਸੋਝੇ ਹੋਏ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਕਵਣ ਕਥਾ ਲਾ ਰਹੋ ਨਰਾਰੇ

ਪੀ ਸੋਏ ਸਹਿਜ ਰਤਾ ਬੂਜੇ ਪਤ ਹੋਏ ਤਾਂ ਕੀ ਕੀਮਤ ਕਰੇ ਨਾ ਕੋਈ ਜਾ ਦੇਖਾ ਤੈ ਰਿਹਾ ਸਮਾਈ ਨਾਨਕ ਪਾਰ ਪਰੇ ਸਚ ਪਾਏ ਸੂ ਸ਼ਬਦ ਕਾ ਵਾਸ ਕਥਿਅਲੇ ਜੇ ਤਰਿਆ ਪਵ ਜਲ ਸੰਸਾਰੂ ਤੈਰੈ ਸਤ ਅੰਗਲ ਵਾਈ ਕਹੀਐ ਤਿਸ ਕਹੋ ਕਵਣ ਅਦਾਰੂ ਬੋਲੈ ਖੇਲੈ ਅਸਥਿਰ ਹੋਵੈ ਕਿਉਂ ਕਰ ਅਲਖ ਲਖਾਈ ਸੁਣ ਸਵਾਮੀ ਸਚ ਨਾਨਕ ਪਰ ਨਵੈ ਆਪਣੇ ਮਨ ਸਮਝਾਈ ਗੁਰਮੁਖ ਸ਼ਬਦੇ ਸਚ ਕਾ ਲਿਵ ਲਾਗੇ ਕਰ ਨਦਰੀ ਮੇਲ ਮਲਾਈ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਏ ਸੂ ਸ਼ਬਦ ਕਿਉਂ ਨਿਰੰਤਰ ਵਾਸ ਅਲਖੇ ਜੈ ਦੇਖਾ ਤੈ ਸੋਈ ਪਵਨ ਕਾ ਵਾਸਾ ਸੁਣ ਨਿਵਾਸਾ ਅਕਲ ਕਲਾ ਤਰਸੋਈ ਨਦਰ ਕਰੇ ਸ਼ਬਦ ਘਟ ਮੈਂ ਵਸੇ ਵਿੱਚੋਂ ਪਰਮ ਗਵਾਈ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਈ ਸ਼ਬਦ ਗੁਰੂ ਪਵ ਸਾਗਰ ਤਰਿਆ ਇਤ ਉਤੇ ਕੋ ਜਾਣੇ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੇ।

ਕੇ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰੂ ਮੇਲੇ ਤਾਂ ਨਿਜ ਘਰ ਵਾਸਾ ਏ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਤਾਬਤ ਵਰਜ ਰਹਾਏ ਕਿਉ ਮੂਲ ਪਛਾਣੇ ਆਤਮ ਜਾਣੇ ਕਿਉ ਕਰੇ ਕਿਉ ਸਚਕਰ ਸੂਰ ਸਮਾਵੇ ਗੁਰਮੁਖੇ ਹੋਮੇ ਵਿੱਚੋਂ ਖੋਵੇ ਤੋ ਨਾਨਕ ਸਹਿਜ ਸਮਾਵੇ ਇਹ ਮਨ ਨਿਚਲ ਹਿਰਦੈ ਵਸਿਆ ਲੈ ਗੁਰਮੁਖ ਮੂਲ ਪਛਾਣ ਰਹੇ ਨਾਭ ਪਵਣ ਕਰ ਆਸਨ ਬੈਸੇ ਗੁਰਮੁਖ ਖੋਜਤ ਤੱਤ ਲਹੇ ਸੁਸ਼ਬਦ ਨਿਰੰਤਰ ਨਿਜ ਕਰ ਆਛੈ ਤਿਰ ਪਵਣ ਜੋਤ ਸੁਸ਼ਬਦ ਲਹੇ ਖਾਵੇ ਦੂਖ ਪੂਕ ਸਾਚੇ ਕੀ ਸਾਚੇ ਹੀ ਤਰਪਤਾਸ ਰਹੇ ਅਨਹਤ ਬਾਣੀ ਗੁਰਮੁਖ ਜਾਣੀ ਬਿਰਲੋ ਗੋ ਅਰਥਾਵੈ ਨਾਨਕੇ ਆਖੀ ਸਾਸ ਸੁਭਾਖੀ ਸਚ ਰਪੈ ਰੰਗ ਕਬੂ ਨਾ ਜਾਵੀ ਜਾਂ ਇਸ ਇਹ ਹਿਰਦੈ ਦੇਹ ਨਾ ਹੋਤੀ ਤੋ ਮਨ ਕੈਠੇ ਰਹਿਤਾ ਨਾਭ ਕਮਣ ਸਤੰਭ ਨਾ ਹੋਤੀ ਤਾ ਪਵਣ ਕਮਣ ਕਰ ਸਹਿਤਾ ਰੂਪ ਨਾ ਹੋ ਤੂ ਰੇਖ ਨਾ ਕਾਈ ਤਾਂ ਕਾ ਸ਼ਬਦ ਕਹਾਂ ਲਿਬਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ

ਤੈ ਤਾਨਿਜ ਕਰੇ ਬਸਿਓ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਕਲੀਨ ਰਹਤਿਓ ਸ਼ਬਦ ਸੁਸਾਰੀ ਗਾਉਣ ਗਗਨ।

ਵਰਨ ਪੇਕ ਅਸਰੂਪ ਸੋ ਏਕੋ ਏਕੋ ਸ਼ਬਦ ਵਡਾਣੀ ਸੱਜ ਬਿਨਾ ਸੁਚਾ ਕੋ ਨਾਹੀ ਨਾਨਕ ਕਥ ਕਹਾਣੀ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉਮੈ ਵਿੱਚ ਜਖ ਉਪਜੇ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੇ ਸੁ ਗਿਆਨ ਤਤ ਵਿਚਾਰੇ ਹਉਮੈ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ।

ਵਿਚਾਰੇ ਗੁਰਮੁਖ ਸਾਧ ਸ਼ਬਦ ਵਿਚਾਰੇ ਕੋਈ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਾਨੇ ਭੀਜੇ ਵਿਰਲਾ ਬੂਜੇ ਕੋਈ ਗੁਰਮੁਖ ਨਿਜ ਕਰ ਵਾਸਾ ਹੋਈ ਗੁਰਮੁਖ ਜੋਗੀ ਜੁਗਤ ਪਛਾਣੇ ਗੁਰਮੁਖ ਨਾਨਕ ਏਕੋ ਜਾਣੇ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਪੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਪੇਟੇ ਨਾ ਪਾਇਆ ਨਾ ਜਾਏ ਬਿਨ ਸਤਿਗੁਰ ਪੇਟੇ ਮਹਾ ਦੁੱਖ ਪਾਏ ਬਿਨ ਸਤਿਗੁਰ ਪੇਟੇ ਮਹਾ ਗਰਭ ਗਵਾਰੇ ਨਾਨਕ ਬਿਨ ਗੁਰਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹਉਮੈ ਮਾਰ ਗੁਰਮੁਖ ਸਾਚ ਰਖਿਆ ਉਰਤਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮੁਖ ਦਰਗਾਹ ਨਾ ਆਵੇ ਹਾਰ ਗੁਰਮੁਖ ਮੇਲ ਮਲਾਈ ਸੂ ਜਾਣੇ ਗੁਰਮੁਖ ਨਾਨਕ ਗੁਰਮੁਖ ਸ਼ਬਦ ਪਛਾਣੇ।

ਜਿਸ ਵਸਿਆ ਮਨ ਮਾਹੀ ਮਹੱਲਾ ਤੀਜਾ। ਮਨਮੁਖ ਦੁੱਖ ਆਖੀਤ ਹੈ, ਦੁੱਖ ਬੀਜੇ ਦੁੱਖ ਖਾਈ, ਦੁੱਖ ਵਿੱਚ ਜੰਮੇ ਦੁੱਖ ਮਰੇ, ਹਉਮੈ ਕਰਤ ਬਹਾਈ, ਆਵਣ ਜਾਣ ਨਾ ਸੁਜੀ, ਅੰਧਾ ਅੰਧ ਕਮਾਈ, ਜੋ ਦੇਵੇ ਤਿਸੇ ਨਾ ਜਾਣੀ, ਦਿੱਤੇ ਕੋ ਲਪਟਾਈ, ਨਾਨਕੀ

ਮਨ ਵਸੈ ਜਮ ਡੰਡ ਨਾ ਲਾਗੇ ਕੋਏ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੇ ਲਾਇਨ ਦੇ ਸਤਿਗੁਰ ਮਤੀ ਇੱਕ ਨਾਨਾ ਬਖਸ਼ਿਆਨ ਅਸਤਰ ਹਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ ਇਹਨਾਂ ਨੂੰ ਪਉ ਅਗਲਾ ਪੂਰੇ ਬਣਤ ਬਨਤੀ ਸਭ ਇੱਕੋ ਹੁਕਮ ਵਰਤਦਾ ਮਨਿਆ ਸੁਖ ਪਾਈ।

ਕਹਿਆ ਸ਼ਬਦ ਨਾ ਮਾਨੇ ਹਉਮੈ ਛੱਡੇ ਨਾ ਕੋਏ ਗੁਰ ਪ੍ਰਸ਼ਾਦੇ ਹਉਮੈ ਛੂਟੇ ਜਿਣ ਮੁਕਤ ਸੋ ਹੋਏ ਨਾਨਕ ਜਿਸ ਨੂੰ ਬਖਸੇ ਤਿਸ ਮਿਲੇ ਤਿਸੇ ਵਿਗੜ ਨਾ ਲਾਗੇ ਕੋਏ ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੇ ਜੀਵਨ ਮੁਕਤ ਕਿਉਂ ਹੋਏ ਪੈ ਕਾ ਸੰਜਮ ਜੇ ਕਰੇ ਦਾਰੂ ਭਉ ਲਾਏ ਲੇ ਆਂਡਨ ਗੁਣ ਗਾਵੇ ਸੁਖ ਸਹਿਜੇ ਵਿਖ ਪਉਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਦੂਜਾ ਪਉ ਰਚਾਈਅਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਈਅਨ ਹੁਕਮ ਕਮਾਵਣ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੁਝੇ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸਤ ਸਿਰਜਨ ਹਾਰਾ ਜਿਸ ਪਾਵੇ ਤਿਸ ਬਖਸ਼ ਲਿਓ ਸਤ ਸ਼ਬਦ ਸਮਾਈ ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ।

ਸੱਚ ਕਰਤੇ ਬੰਦ ਬਹਾਲੇ। ਨਾਨਕ ਆਇਆ ਪਲ ਕਰ ਮਲਤਾ, ਮਲ ਤਖਤ ਬੈਠਾ ਸਹਿ ਡਾਲੇ, ਦਰਸ਼ ਵੇ ਉਮਤ ਕੜੇ ਮਸਕਲਾ ਹੋਏ ਜੰਗਾਲੇ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕਾ ਮਹਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨਾ ਬਿਖਿਆਨ ਸਿਉਂ ਕਾਹੀ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ

बाल जुवानी अर बिरदा फनाउ तीने अवस्था जाना।

हर पावे सो होए, जगत पिखारी फिरत है सबको दाता राम।

ਨਾਨਕ ਥਿਰ ਹਰ ਭਗਤ ਹੈ ਤੇ ਰਾਖੂ ਮਨ ਮਾਹੀ। ਜਗ ਰਚਨਾ ਸਭ ਝੂਠ ਹੈ